ਹਨ। ਸਾਹਿਬ ਫਰਮਾਨ ਕਰਦੇ ਹਨ ਕਿ ਇਹ ਸਾਰਾ ਕੁਛ ਪਰਮੇਸ਼ਵਰ ਦੀ ਕਿਰਪਾ ਨਾਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

ਮਹਾਰਾਜ ਕਹਿੰਦੇ ਮਾਇਆ ਧਾਰੀ ਹੱਥ ਅੰਨਾ ਬੋਲੋ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨੀ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨੀ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲੋ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲੋ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ, ਜਿਹਦੇ ਕੋਲ ਸਭ ਤੋਂ ਮੋਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਏ ਨਹੀਂ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨਹੀਂ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨਹੀਂ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦੇ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ ਹੈ, ਇਹਨੇ ਅੱਜ ਦੁਨੀਆ ਅੰਨੀ ਕੀਤੀ ਹੋਈ ਹੈ, ਗੁਰਮੁਖ ਪਿਆਰੀ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ ਅੰਨੀ? ਦੁਨੀਆ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਕੇ ਆਖੋ ਸਾਧਨਾ, ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਹਾਰਾਜ ਕਹਿੰਦੇ ਇਹਦੇ ਇਹ ਨਾ ਆਖੀ ਹੈ ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਹਿਣਾ, ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨਹੀਂ ਦੇਖਦਾ। ਅੱਜ ਕੇ ਆਖੋ ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ, ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਆ, ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨੀ ਕੌਣ ਹੈ, ਇੱਕੋ ਆ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾ ਵਰਤਾ ਦਿੰਦਾ, ਕੋਈ ਛਕ ਲੈਂਦਾ। ਆਖੋ ਸਤਨਾਮ, ਹੁੰਦੇ ਇੱਕ ਜਿਹੀਆਂ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੇ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ, ਤੇ ਅੰਨਾ ਨੀ, ਫਿਰ ਹੋਰ ਕੌਣ ਹੈ ਗੁਰਸਿੱਖ? ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ

ਅੱਜ ਕਿਹਾ ਖੋਲ ਸਤਨਾਮ। ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼, ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ, ਵੀ ਇੱਥੇ ਜਦੋਂ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨੀ ਪਿਆ, ਸੱਚ ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚ ਅਰਥ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਇਹਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲਓ, ਦੁੱਧ ਵਰਤ ਲਓ, ਪਾਣੀ ਵਰਤਾ ਦਿਓ, ਵਰਤਿਆ। ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾ, ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ 3-3 ਪਈਆਂ। ਅਜਖੇ ਆਖੋ ਸਤਨਾਮ ਸਮਝਣਾ। ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾ? ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ। ਨਹੀਂ, ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ। ਬੇਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ। ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਆਖੋ ਸਤ ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਹੈ ਇੱਥੇ ਗੁਰਮੁਖ ਪਿਆਰੀ। ਕੌਣ ਸੁਣਦਾ ਸੱਚ? ਫਿਰ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ, ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ, ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਇਹ ਆਪਣੇ ਖਾਤਰ ਹੈ ਭਾਈ। ਮਹਾਰਾਜ ਕਹਿੰਦੇ ਜਿਹਨੇ ਸ਼ਬਦ, ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ, ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼। ਸ਼ਬਦ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਆਵਾਜ਼ ਹੈ, ਧੁਨ ਹੈ। ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ, ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼, ਮਹਾਰਾਜ ਕਹਿੰਦੇ ਅੰਨੇ ਬੋਲੇ। ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ, ਕੰਨਾਂ ਤੇ ਨਾ ਸੁਣੇ, ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜਗ ਤੇ ਆਇਆ, ਆਖੋ ਸਭ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ, ਉਹਨੂੰ ਦੇਖ ਕੇ ਕਹਿ ਦੀ ਦੇ। ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ, ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਸ਼ਬਦ ਸੁਣਿਆ ਨੀ, ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਐ, ਅੱਜ ਕੇ ਆਖੋ ਸਤ। ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ। ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ, ਹੁਣ ਅੱਜ ਤਾਂ ਪਿਛਲਾ ਦੁਆਨ ਅੱਜ ਤਾਂ ਕਹਿ ਦੋ, ਕਹਿ ਦਿਆ ਕਰੋ ਸਤਨਾਮ। ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ, ਸੱਚ ਸੁਣਦੇ ਨੀ, ਅੰਨੇ ਤੇ ਬੋਲੇ, ਪਤਾ ਨੀ ਉਹੀ ਕੰਮ ਪਸੰਦ ਹੈ। ਅੱਜ ਕੇ ਕੁਛ ਮਰਜ਼ੀ ਹੁੰਦੀ ਆ, ਮਰਜ਼ੀ ਹੁੰਦੀ ਆ ਆਪੋ ਆਪਣੀ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਤੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਆਈ ਕਿਵੇਂ? ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ, ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ, ਸੱਚ ਸੁਣਨ ਤੋਂ ਬੋਲੇ ਹੋ ਗਏ, ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ। ਬਹੁ ਪਰਖ ਕੀਤੀ ਜੱਗ ਦੀ, ਇਹ ਕਣਕ ਕਹੀ ਜੀ ਹੈ, ਟਰੈਕਟਰ ਕਿਹੋ ਜਿਹਾ ਹੈ, ਇਹਦੀ ਪੱਗ ਕਹੀ ਜੀ ਬੰਨੀ ਵੀ ਹੈ, ਤੁਰਦਾ ਕਿਵੇਂ ਹੈ, ਇਹਦੇ ਕੱਪੜੇ ਕਹੇ ਜੇ ਪਾਏ ਹੋਣੇ। ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ। ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ, ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ। ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ। ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ, ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ, ਕਿਹੜੀਆਂ ਕੁ ਧਾਰਨਾ ਪੜਨਗੇ, ਅੱਜ ਕਿੰਨੇ ਕੁ ਚਿਮਟੇ ਖੜਕਣਗੇ, ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ। ਅੱਜ ਖੁਸ਼ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ, ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ। ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ, ਕੀ ਵੇਖਦੇ ਉੱਥੇ ਜਾ ਕੇ? ਬੜਾ ਵੱਡਾ ਹਾਲ ਬਣਿਆ ਵੇ, ਬੜਾ ਸ਼ੰਖ ਮਰਮਰ ਲੱਗਿਆ ਵੇ, 6 ਮੰਜ਼ਿਲਾ ਬਣ ਗਿਆ, ਸਿਉਣਾ ਚੜਿਆ ਵੇ। ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ, ਗੁਰਦੁਆਰੇ ਸਗੋਂ ਪਾਉਣ ਲੱਗ ਪਏ। ਆਖੋ ਸਤਨਾਮ। ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ, ਗੁਰੂ ਤੋਂ ਉੱਥੇ ਤੇ ਪੱਥਰ ਲੱਗੇ ਹੋਏ ਦੇਖਦੇ ਨੇ, ਉੱਥੇ ਦਾ ਸੰਖ ਮਰਮਰ ਦੇਖ, ਉਹਦੀ ਉਚਾਈ ਦੇਖਦੇ ਆ ਕਿੰਨੀ ਕੁ, ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ, ਇੱਥੇ ਸਿਉਣਾ ਕਿੰਨਾ ਲੱਗਿਆ ਵਾ, ਹਾਲ ਕਿੰਨਾ ਵੱਡਾ ਬਣਿਆ ਵਾ। ਓ ਵਾਹ ਸਿੱਖੋ, ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚ ਆ। ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ, ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ, ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ, ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ, ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ। ਅੱਜ ਕੇ ਕੁਲ ਸਤ ਨੇ ਹੈਰਾਨ ਕਰਨ ਵਾਲੀ ਗੱਲ ਹੈ, 7.5 ਕਰੋੜ ਦੀ ਇੱਕ ਕੋਠੀ, ਨਾਲੇ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ
ਪਰਮਾਰਥ ਵਿਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ। ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ। ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਥੇ ਚੱਬਦੇ, ਬੀੜੀਆਂ ਨੀਥੇ ਪੀਂਦੇ, ਦਾੜੀਆਂ ਨੀਥੇ ਵੱਢਦੇ, ਤੇ ਭਾਈ ਨੂੰ ਭਾਈ ਨੀਥਾ ਵੱਢਦਾ ਖੁਸ਼। ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ, ਆ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਬਾਈ ਗੱਲ ਕਰ ਲਓ। ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅਜਿਹੇ ਖੁਸ਼। ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ? ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਜੀ ਤਾਂ ਗੱਲ ਛੱਡੋ ਅੰਮ੍ਰਿਤਸਰ ਦੀ, CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਕਦਾ। ਉਹ ਕਹਿੰਦੇ ਪਹਿਲਾਂ ਹੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਫੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲਉਂਗੇ, ਪਰ ਬੜਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ, ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨਾਮ, ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ, PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ? ਬੰਗਲੌਰ ਚ ਰਹਿ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ? ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ? ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ, ਯੂਰੀਆ ਵੀ ਬੜਾ ਸੋਹਣਾ ਲਿਆ, ਮੋਟਰ ਵੀ ਲੱਗੀ ਵੀ ਹੈ, ਟਰੈਕਟਰ ਵੀ ਫੋਰਡ ਖੜੇ,
ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ। ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੈ। ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ। ਮਹਾਰਜ ਕਹਿੰਦੇ ਧਰ ਤਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਉਹ। ਤੁਸੀਂ ਜੀਰੀਆਂ ਵੱਢੀਆਂ ਹੁਣ, ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ, ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ, ਕੇਰ ਹੋ ਜੂ। ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਆ ਜੀਰੀ ਦੇ, ਖੰਗਰ ਖੇਤ ਹੋਇਆ ਪਿਆ ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ, ਕੀ ਕਰੂਗੀ ਡਰਿੱਲ? ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ, ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ। ਨਹੀਂ ਜੰਮਣਾ ਚਾਹਤਾ ਖੇਤ ਨਹੀਂ ਕਮਾਹੂ, ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉੱਥੇ ਚਾਹੇ ਟਰੈਕਟਰ ਲੰਘਾ ਲਓ, ਬੂਟਾ ਹੀ ਨਹੀਂ ਲੱਜਦਾ ਅੱਜ ਖੇ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਜੇ ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈ, ਇੱਥੇ ਤੈਨੂੰ ਜਗ੍ਹਾ ਦਿੰਦੇ ਆ। ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨਹੀਂ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ। ਜੇ ਨਾਮਦਾਨ ਦਾ ਬੀਜ ਬੀਜਣੇ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ? ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨਹੀਂ ਕਿਉਂਕਿ ਸਾਇੰਸ ਦਾ ਯੁੱਗ ਹੈ। ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਹੋ ਗਿਆ ਨਿਤਨੇ। ਬਸ ਆ ਸ਼ੁਰੂ ਹੁੰਦਾ, ਆ ਭੁੱਖ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਖੁਸ਼ ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਨਾ ਇਹਦੀ ਤੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਹਿਰਾ ਤੌਲੀਆ ਸਾਹਿਬ ਕੀਤਾ ਤੇ ਪਵਨ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ਼ ਕਰਨ ਵਾਸਤੇ ਹੁੰਦਾ, ਸਰੀਰ ਦੀ ਮੈਲ ਤਾਰਨ ਵਾਸਤੇ ਲਹਿਬ ਬਣੀਆਂ ਨੇ, ਸੀਟਾਂ ਬਣੀਆਂ ਨੇ ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠੇ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਬਸ ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਾਤ ਨਹੀਂ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰੇ ਹੋ, ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬਣਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ। ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਦੇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰਦਾ ਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ। ਖੁਸ਼ ਸ਼ਾਇਦ ਨਾ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਅੰਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀਤ ਰਾਹੀਂ। ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਅੰਗੂਠਾ, ਬਸ ਇਹ ਬਹੁਤ। ਆਪਣੀ ਵੇਖ, ਤੇਰੀ ਧਰਤੀ ਹੈ ਤੇਰਾ ਸਰੀਰ,
ਇਹਦੇ ਵਿੱਚ ਬੀਜਣਾ ਤੂੰ ਕਰਮ। ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਇਹ ਜਿਹੜਾ ਤੇਰਾ ਸਰੀਰ ਹੈ ਭਾਈ, ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੈ, ਇਹ ਹੈ ਤਨ ਰੂਪੀ ਧਰਤੀ। ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੈ, ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ, ਜੇ ਇੱਕ ਫਸਲ ਲੋਟ ਨਾ ਜੰਮੇ ਛੱਲ ਕੇ ਦੂਈ ਬੀਜ ਦੇਗਾ। ਆ ਪਿੱਛੇ ਦੇ ਦੇਖ ਲਓ, ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ, ਜੀੜੀਆਂ ਨੇ ਬਦਲਤੀਆਂ, ਕਹਿੰਦੇ ਹੁਣ ਇੱਖੇ ਬੀਜਣੇ। ਇਹ ਤੈਨੂੰ ਅਧਿਕਾਰ ਹੈ, ਜਿਸ ਮਰਜ਼ੀ ਖੇਤ ਵਿੱਚ ਇੱਕ ਬੀਜ ਲੈ, ਜੀਰੀ ਬੀਜ ਲੈ, ਕਣਕ ਬੀਜ ਲੈ, ਕੀਨੂ ਲਾ ਲੈ, ਬਰਸੀਨ ਬੀਜ ਲੈ, ਤੈਨੂੰ ਅਧਿਕਾਰ ਹੈ ਨਾ। ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ, ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ। ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਤੀ ਪੂਰੀ, ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ, ਉਹ ਤੁਹਾਡੀ ਮਰਜ਼ੀ। ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਨੂੰ ਲਾ ਲਓ, ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ? ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ? ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ, ਇਹਨਾਂ ਨੂੰ ਸੇਬ ਲਾ ਦੀ, ਦੁੱਖ ਤਾਂ ਇਸ ਗੱਲ ਦਾ। ਬੀਜ ਕੇ ਆਏ ਕਿੱਕਰਾਂ ਕਹਿੰਦੇ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ, ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ। ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ।

ਜਗਤ ਦੇ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਇਹ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ। ਕਣਕ ਦੇ ਬੀਜ ਬੀਜੇ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਹ ਤੋਂ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋ ਉਹੀ ਉੱਗਣੇ। ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਣ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ ਕੀਨੂੰ ਲਾ ਕੇ ਆਏ ਹੈ। ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਇੱਥੇ ਅਮਰੂਦ ਲੱਗਣਗੇ। ਮਰਜ ਕਹਿੰਦੇ ਮੋਕਾ ਕਿਹਾ ਵਾਹ ਤੇਰਾ ਕਿਹਾ ਰਲ ਗਿਆ ਹਵਾ ਚ ਖੋਲ ਸਾਧਨ ਉਹ ਤੇਰੇ ਕਹੇ ਤੇ ਨੀ ਜਿਹੜਾ ਬੀਜ ਬੀਜ ਕੇ ਆਇਆ ਉਹੀ ਜੰਮੂਗਾ ਤੇ ਬੀਜੇ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ ਡੇਗਾ ਕਰਾਓ। ਮੈਂ ਨੀ ਹਟਾਉਂਦਾ ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਖੋਲ ਸਾਧਨ ਕਰਾਇਆ ਕਰੋ ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ। ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਾਇਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ ਜਿਹੜਾ ਮੈਂ ਪਤੀਲਾ ਧਰ ਕੇ ਆਇਆ ਤੱਤਾ ਨਾ ਹੋਣ ਦੇਈ ਖੁਸ਼ ਤੁਹਾਡੇ ਫਾਰਮੂਲੇ ਸਾਇੰਸ ਕੀ ਜਿਹੜੇ ਤੁਹਾਡੇ ਫਾਰਮੂਲੇ ਸਾਇੰਸ ਤਾਂ ਪਿੱਛੇ ਹੀ ਰਹਿ ਗਈ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ ਗੈਸ ਫੁੱਲ ਛੱਡ ਕੇ ਆਇਆ ਮੈਂ ਤੈਨੂੰ ਦੇਖ ਦਿੰਦਾ 5 ਰੁਪਏ ਦੀ ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ ਇਹ ਦੇਗ ਹੈ ਫਿਰ ਕੁਰਪਸ਼ਨ ਹੈ। ਦੱਸ ਦੋ ਤੁਸੀਂ ਉਹ ਤਾਂ ਰਿਸ਼ਵਤ ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ ਅੰਗੀਠੀਆਂ ਭੱਠੀਆਂ ਮਗਰ ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਸੀ ਕੋਲੇ ਪਾਈ ਜਾਣੇ ਤੂੰ ਪਾਣੀ ਪਾਈ ਜਾ ਖੁਸ਼ ਸਾਹਿਬ। ਐਸਾ ਬਾਬਾ ਨਹੀਂ ਇਹ ਤਾਂ ਨਿਉਂਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ ਐਸਾ ਨਿਉਂ ਨਹੀਂ ਕੁਦਰਤ ਨੂੰ ਤਾਂ ਬਦਲਦਾ ਹੀ ਨਹੀਂ। ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨਹੀਂ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ। ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ ਆਇਆ ਕੋਈ ਘੋੜੇ ਚੋਂ ਜੰਮਿਆ ਆਇਆ ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ ਉਹ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ। ਤੁਹਾਨੂੰ ਪਤਾ ਕੌਣ ਜੰਮੇ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ। ਕੁੰਭ ਘੜੇ ਦੇ ਵਿੱਚੋਂ। ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ ਕਹਿੰਦਾ ਸੁਣ ਲਓ ਲੋਕੋ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕੁੱਤੋਂ ਕੋ ਲਿਖ ਕੇ ਸਮੇਟਤਾ ਸਾਰੇ ਨੂੰ। ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ। ਅੱਜ ਕੇ ਖੁਸ਼ ਨਵੇੜਤੀ ਗੱਲ ਇੱਕੋ ਤੁਕ ਵਿੱਚ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆ ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ। ਆਪ ਨਰਾਇਣ ਰੂਪ ਵੀ ਹੋ ਕੇ ਆਏ ਰੱਬ ਵੀ ਆਏ ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ
ਉਹ ਨਹੀਂ ਤੋੜੀ ਅੱਜ ਕੇ ਆਖੋ ਸਤਨਾਮ ਮਰਜ਼ਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ ਮਰਜ਼ਾਦਾ ਨਹੀਂ ਸੀ ਤੋੜਨੀ ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿਚੋਂ ਤੁਹਾਨੂੰ ਨਹੀਂ ਮਿਲ ਸਕਦੀ ਤਾਂ ਫਰਕ ਹੈ ਆਪਾਂ ਨੇ ਪਾ ਲਏ ਤੁਹਾਡੀ ਮਰਜ਼ੀ ਹੈ ਹੋਰ ਪਾ ਲਓ ਜੇ ਕੁਝ ਲੱਭਣਾ ਲੱਭਿਆ ਕੁਝ ਨਹੀਂ ਇੱਕ ਤਾਂ ਇਹ ਕਹਿਣ ਤੇ ਹੀ ਹੜ ਜੋ ਵੀ ਦੱਸੇ ਗੁਰੂ ਸਿੱਖਾਂ ਦੇ ਗੁਰੂ ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ ਉਹ ਹਿੰਦੂਆਂ ਦੇ ਵੈਰੀ ਤੇ ਉਹ ਮੁਸਲਮਾਨਾਂ ਦੇ ਵੈਰੀ ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ ਹੋਰ ਨਾ ਕੋਈ ਲੈ ਜਿਓ ਅਜਿਹੇ ਤਾਂ ਹੀ ਤਾਂ ਬੈਠੇ ਰਹੇ ਆਪਾਂ ਤਾਂ ਹੀ ਤਾਂ ਵੇਖ ਲਓ ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ ਕਾਂਗੜਾ ਪੰਜਾਬ ਕੁੱਲੂ ਪੰਜਾਬ ਕਿੱਥੇ ਤੱਕ ਪੰਜਾਬ ਸੀ ਕਹਿੰਦੇ ਨਹੀਂ ਕੀ ਕਰਨਾ 2.5 ਕਿ ਜ਼ਿਲ੍ਹੇ ਲੈ ਕੇ ਬੈਠ ਗਏ ਖੁਸ਼ ਸਦਨਾ ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨਹੀਂ ਨਿਕਲਣ ਦੇਣਾ ਆਪਣੇ ਘਰਾਂ ਚ ਰੱਖਣਾ ਮੈਂ ਦੱਸ ਕੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ ਇੱਥੇ ਕਹਿੰਦੇ ਸਿੱਖਾਂ ਦੇ ਗੁਰੂ ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ ਉਹ ਵੀ ਤਾਂ ਮੁਸਲਮਾਨ ਤੇ ਆਖੋ ਸਤਨਾਮ ਉਹ ਕੌਣ ਤੇ ਕਿਵੇਂ ਕਹਿਦੀ ਉਹਨਾਂ ਦਾ ਵੈਰ ਸੀ ਜਿਨ੍ਹਾਂ ਨੇ ਉੱਚ ਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ ਫਿਰ ਫਸ ਗਏ ਵਿਚਾਰੇ ਉਹ ਕਹਿੰਦੇ ਉੱਚ ਦੇ ਪੀਰ ਹੈਗੇ ਲਿਆਓ ਫਿਰ ਸਾਡੇ ਧਨ ਪਾ ਕੇ ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ ਤੇ ਸਤਿਗੁਰ ਭਾਈ ਦਇਆ ਸਿੰਘ ਧਰਮ ਸਿੰਘ ਆਲਮ ਸਿੰਘ ਨਾਲ ਮੂਹਰੇ ਗਨੀ ਤੇ ਨਮਿਕਾ ਪਠਾਨ ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ ਹੈਗਾ ਪਿੰਡ ਦਾ ਕਾਜੀ ਨਾਲ ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ ਪਠਾਨ ਅਫਸਰ ਨੂੰ ਕਹਿੰਦਾ ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ ਨੇ ਰੋਜੇ ਰੱਖੇ ਹੋਏ ਨੇ ਕੋ ਮੁਸਲਮਾਨ ਦੀ ਕੁਰਬਾਨੀ ਇਹ ਕਾਜੀ ਨੇ ਕਿਹਾ ਸੀ ਲਾਗਦੇ ਪਿੰਡ ਦੇ ਕਾਜੀ ਸੀ ਉਹ ਇਹਨੇ ਰੋਜੇ ਰੱਖੇ ਹੋਏ ਨੇ ਉਹ ਪਠਾਨ ਕਿਹੜਾ ਘੱਟ ਸੀ ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ ਤੁਸੀਂ ਆ ਜਾਓ ਜਲ ਪਾਣੀ ਤੇ ਚੁਕਾਉਣਾ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ ਹੁਣ ਅਸੀਂ ਫਸ ਗਏ ਤੂੰ ਤਾਂ ਬਣ ਗਿਆ ਉੱਚ ਦਾ ਪੀਰ ਹੁਣ ਸਾਡਾ ਹਾਲ ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾ ਸੇਵਕ ਕਹੋ ਗੁਰ ਸਦਾ ਦੇ ਜਾਂ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ ਬਾਣੀ ਦਾ ਸ਼ਬਦ ਪੜ੍ਹ ਕੇ ਕਿਰਪਾਨ ਭੇਟ ਕਰ ਲਈ ਤੇਰੀ ਉਹ ਖੁਰਾਕ ਹੋ ਜੂਗੀ ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ ਕਿਰਪਾਨ ਅਜੇ ਵੀ ਨਹੀਂ ਥਲਾਉਂਦੇ ਕਿਰਪਾਨ ਭੇਟ ਗੁਰਦੁਆਰਾ ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ ਹੁਣ ਨਵੇਂ ਗਿਆਨੀਆਂ ਨੇ ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ ਆਪ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ ਛਕੇਂਗੇ ਅਸੀਂ ਅੱਜ ਖੁਸ਼ ਬੜੇ ਸਿਆਣੇ ਹੋ ਗਏ ਸੀ ਪ੍ਰਵਾਨ ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਘਰ ਬੈਠੀਆਂ ਹੋਣੀਆਂ ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ ਆਲੂ ਮਟਰ ਗੋਭੀ ਬਣਾ ਲੈਣ ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ ਬਈ ਡਾਂਗ ਚੱਲੂ ਕਿ ਨਹੀਂ
ਸਰ ਜੂਗੇ ਪ੍ਰਵਾਨ। ਆ ਪ੍ਰਵਾਨ ਕਰਾਈਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ। ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ। ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ। ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਸ਼ਕੀਨਾ ਪ੍ਰਵਾਨ ਕਰ ਲੈ ਸਰਜੂਗੇ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨੀ ਚੱਲਣਾ, ਆਪ ਜੀ ਕੋ ਭੋਗ ਲੱਗੇ। ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਚੱਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ। ਇੱਕ ਹੋਰ ਕੰਮ ਚ ਲਾ ਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ। ਅਰਦਾਸ ਹੀ ਅਰਦਾਸ ਕਰੂ, ਪ੍ਰਵਾਨ ਹੋਵੇ ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ ਫੇਰ ਕਿਰਪਾਨ ਕਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਅਸੀਂ ਬਹੁਤੇ ਇਹ ਮਰਜ਼ਾਦਾ ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੈ ਵੇਖ ਲਓ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲ ਮੇਰੀ ਬਿਰਤੀ ਟੁੱਟਦੀ ਹੈ ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਓ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖੋ ਬਿਰਤੀ ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ ਆਰਿਆਂ ਦੇ ਦੰਦੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾੜਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਖੁਸ਼ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ ਸਰਦੀ ਹੋਵੇ ਚਾਹੇ ਪਹੁ ਹੋਵੇ ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹਣ ਜਾਂਦਾ ਤੇ ਮੱਥਾ ਨਹੀਂ ਟੇਕ

ஐக்கிய சரவத்தின் புத்தி சொன்னாய் ஆதாரே நானுக்கு என்ன ஸ்ரீகுரு நானுக்கு தே மாறா சவ் அவ தாரா ரிக்கியாம் முனியா தா ਤੇ ਸੰਤਾਂ ਦਾ ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗ ਜੀਵਿਆਂ ਨੂੰ ਸੁਣਾਉਂਦੇ ਆ ਵੀ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ? ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ? ਜਨਮ ਮਰਨ ਕੱਟਿਆ ਜਾਏਗਾ, ਕੇਵਲ ਮੋਕਸ਼ ਦੀ ਪ੍ਰਾਪਤੀ ਸਾਨੂੰ ਹੋ ਜਾਏਗੀ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ। 1907 ਦੀਪਾਂ 9 ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ ਪਿੱਤਰ ਲੋਕ ਕਰਮ ਲੋਕ ਅਜਾਨ ਲੋਕ ਇੰਦਰ ਲੋਕ ਵਿਸ਼ਨ ਲੋਕ ਬ੍ਰਹਮਪੁਰੀ ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹੋ ਉਪਦੇਸ਼ ਦਿੱਤਾ, ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਪਰਮੇਸ਼ਵਰ ਦਾ ਨਾਮ ਹੈ, ਉਹ ਅੰਤਰਜਾਮੀ ਪਰਮਾਤਮ ਦਾ ਨਾਮ ਸਾਰ ਵਸਤੂ। ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਰ ਹੁੰਦੀ ਹੈ, ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਰ ਵਸਤੂ ਹੈ। ਰਾਮ ਨਾਮ ਉਹਦੇ ਮਹਿੰਗੇ ਹੋ ਜਾਂ ਕੇ ਸਮਨੀ ਕੋਈ ਜੇ ਸਮਿਤ ਸੰਕਟ ਨੂੰ ਕੋਈ ਦਸਤਵਾਰ। ਰਾਮ ਨਾਮ ਦੇ ਬਰੋਬਰ ਸੰਸਾਰ ਦੇ ਵਿੱਚ ਨਾ ਕੋਈ ਵਸਤੂ ਨਹੀਂ ਹੈ। ਜੈਸੇ ਅਕਸਾ ਤੀਰਸ ਪਰ ਸਿੱਖੀ ਹੈ ਜੋ ਵਿਚਾਰ ਚਰੇ ਕੱਲ ਦੱਸ ਰਹੇ ਹੋ, ਜੈਸੇ ਕੋਟ ਬਸਤਾ ਉਰਦ ਮੁਖੀ ਬਸੰਤਰ ਮੈਂ ਤੁਹਾਨੂੰ ਦੱਸਦੀ ਹੋ, ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸੁਮੇਰ ਜਾਗ ਭੰਗ ਠਿਓ ਪੰਨੀ ਅੰਮ੍ਰਿਤ ਨਾਮ ਦੱਸੇ ਕੀਤੀ ਜਿਹਨੇ ਕੀੜੇ ਸਿਰ ਵਾਹਿ। ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ। ਔਰ ਨਾਲ ਇਹ ਵੀ ਦੱਸਿਆ ਹੈ ਜੋ ਚਾਰ ਦੇਹ ਪਰਮੇਸ਼ਵਰ ਨੇ ਬਣਾਏ ਹੈ ਉਹ ਅਪੋਰਸ਼ ਬਾਣੀ ਹੈ। ਇੱਕ ਪੋਰਸ਼ ਬਾਣੀ ਹੁੰਦੀ, ਇੱਕ ਪੋਰਸ਼ ਬਾਣੀ ਹੁੰਦੀ, ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ। ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ, ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ। ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇਗਾ ਉਹਦੇ ਵਾਸਤੇ ਨਰਕ ਹੈ। ਜੋ ਰਿਗਵੇਦ ਯਜੁਰਵੇਦ ਸ਼ਾਮ ਵੇਦ ਅਥਰਵਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਇਆ ਹੈ ਔਰ ਪੋਰਸ਼ ਬਾਣੀ ਹੈ, ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲਿਖਣਾ। ਚੌਹਾਂ ਵੇਦਾਂ ਦੇ ਵਿੱਚ ਮੈਂ 1,00,000 ਸ਼ਲੋਕ ਹੈ। ਕੋਈ ਕਰਮ ਕਾਂਡ ਨੂੰ ਕਥਨ ਕਰਦਾ, ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ, ਕੋਈ ਗਿਆਨ ਕਾਂਡ ਨੂੰ ਕਥਨ ਕਰਦਾ, ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹਨ, ਪਰਮਾਤਮਾ ਦੇ ਪਾਸੇ ਚੱਲੇ। ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ ਚਾਰ ਉਪਵੇਦ ਬਣਾਏ, ਗਾਂਧਰ ਧਨਰ ਅਰਥ ਉਪਵੇਦ। ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ, ਕੇਵਲ ਪਰਮਾਤਮਾ। ਉਹਨਾਂ ਦਾ ਜਿਹੜਾ ਧੇਹ ਹੈ, ਗੇਹ ਹੈ, ਲਕਸ਼ ਹੈ, ਪਰਮ ਪ੍ਰਯੋਜਨ ਹੈ ਉਹ ਪਰਮਾਤਮਾ। ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ, ਲਕਸ਼ ਕੀ ਹੈ, ਰਾਤ ਦਿਨ ਕਿੱਥੇ ਤੁਰੀਆਂ ਰਹਿੰਦੀਆਂ, ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ। ਇਸੀ ਪ੍ਰਕਾਰ ਸਭਨਾਂ ਜੀਵਾਂ ਦਾ ਜਿਹੜਾ ਧੇਹ ਹੈ, ਲਕਸ਼ ਹੈ, ਇਹ ਮਨੁੱਖਾ ਦੇਹ ਦੇ ਵਿੱਚ ਮੈਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ ਜਗਤ ਸਮੂਲ ਅਨਰਥਪੁਨ ਵਤੰਕੀ ਹਥਿਆਰ। ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ, ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ ਕਿ ਸਵਾ ਵਿਚੋਨੀ ਹੈਗੇ ਮੈਂ ਇਹ ਖਿਆਨ ਜੋ ਕ੍ਰਿਸ਼ਨ ਭਗਵਾਨ ਦੀ ਅਰਜਨ ਨੂੰ ਕਹਿੰਦੇ, ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ, ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ, ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ, ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ, ਮੈਨੂੰ ਹੀ ਆਪਣਾ ਸੰਬੰਧੀ ਸਮਝੋ, ਮੈਂ ਤੇਰੀ ਕਲਿਆਣ ਕਰਾਂਗਾ, ਤੇਰਾ ਜਨਮ ਮਰਨ ਕੱਟਾਂਗਾ। ਇਸੀ ਪ੍ਰਕਾਰ ਸੇ ਗੀਤਾ ਦੇ ਵਿੱਚ ਮੈਂ 8 ਸ਼ਲੋਕ ਹੈ, ਉਹ ਕਿਸ ਨੂੰ ਕਥਨ ਕਰਦਾ, ਪਰਮੇਸ਼ਰ ਕੋ, ਪਰਮਾਤਮਾ ਕੋ ਕਥਨ ਕਰਦਾ ਹੈ। ਸ੍ਰੀਮਦ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ, ਕਰਮ ਕਾਂਡ ਉਪਾਸਨਾ ਕਾਂਡ ਗਿਆਨ ਕਾਂਡ ਸਭ ਜੀਵਨ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ ਹੈ, ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹੈ। ਰਾਮਾਇਣ ਦੇ ਵਿੱਚ ਮੈਂ 1,00,000 ਸ਼ਲੋਕ ਹੈ, ਵਾਲਮੀਕ ਨੇ ਬਣਾਇਆ। ਸੱਜੋ ਦੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ, ਰਾਮਚੰਦਰ ਅਵਤਾਰ ਤੇ ਪਹਿਲੇ ਹੀ ਬਣਾਤੀ। ਉਸ ਦੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਨ ਨੂੰ ਪਰਮੇਸ਼ਵਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ। 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ। ਦਰਬਾਰ ਸਾਹਿਬ ਦੇ ਵਿੱਚ ਮੈਂ 8 ਗੁਰੂਆਂ
ਤਰਤਾਲੀਆਂ ਭਗਤਾਂ ਦੀ ਬਾਣੀ ਹੈ। ਕੋਈ ਸ਼ਬਦ, ਕੋਈ ਪੰਕਤੀ, ਕੋਈ ਤੁਕ ਦੱਸੋ ਜਿਹੜੀ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਉਪਦੇਸ਼ ਕਰਦੀ ਹੈ। ਵੇਦ ਪੁਰਾਣ ਕਰਨ ਪੋਥੀਆਂ ਨਾਮ ਬਿਨਾਂ ਸਭ ਗੁਰ ਗੱਲਾਂ ਹੋਸ਼ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੋ ਤੇ ਸਤਾਏਗੋ ਰਾਮ ਜਾਏਗੇ ਸ਼ੂਟ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਸਤ ਜਾਏਗੋ ਸਤ ਪਾਖੇ ਰਵਦਾਸ। ਕੋਈ ਪੰਕਤੀ ਲੈ ਲਓ, ਕੋਈ ਤੁਕ ਤੁਕ ਲੈ ਲਓ, ਕੋਈ ਬਾਣੀ ਲੈ ਲਓ, ਅੱਖਾਂ ਜੀਵਾਂ ਵਿਸਰੀ ਮਿਲ ਜਾ। ਜੇ ਜੋ ਚਾਰੇ ਆਰ ਜਾ ਉਰਦ ਸੁਣੀ ਹੋਏ, ਨਵਾਂ ਖੰਡਾ ਵੇ ਜਾਣੇ ਨਾਲ ਚਲੇ ਸਭ ਕੋਏ, ਚੰਗਾ ਨਾ ਦਿਖਾਏ ਕਿ ਜਸ ਕੀਰਤ ਜਾ ਲੇ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਸੁੰਦਰ ਸੇਜ ਅਨੇਕ ਸੁਖ ਸੁਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੰਗਲ ਮੋਤੀ ਹੀਰੇ, ਮਨ ਵਿੱਚੇ ਸੁਖ ਮਨ ਦਾ ਕੁਛ ਨਹੀਂ ਵਿਸੂਰੇ, ਪਰ ਸੋ ਪ੍ਰਭ ਚਿੱਤ ਨਾ ਆਵੇ ਵਿਸ਼ਟਾ ਕੇ ਕੀਰੇ। ਤੋਤਨ ਤਿਆਗ ਚ ਹੀ ਸੁਣ ਰਹੇ ਜਦ ਪ੍ਰੇਤ ਬਖਾਨ ਤਿਰਿਆ ਪੈ ਜਾ ਹੈ, ਪੁੱਤਰ ਪਲਿੱਤਰ ਸੁਮਿੱਤਰ ਸਖਾਏ ਵੇਗਨ ਕਾਰੋ ਆਏ ਸਦਾ ਹੈ, ਪੌਣ ਭੰਡਾਰ ਧਰੇ ਗਰ ਜੇ ਤਕ ਸਾਗਤ ਪ੍ਰਾਣ ਬਗਾਨ ਕਹੇ ਹੈ, ਚੇਤ ਰੇ ਚੇਤ ਚੇਤ ਮਹਾਂਪਸੂ ਅੰਤ ਕੀ ਵਾਰੀ ਅਕੇਲੇ ਹੀ ਗਏ ਦਸਵੇਸ ਪਿਤਾ। ਕਹੂ ਦੇਸ ਕੋ ਮਾਨਤੇ ਹੈ ਕਹੂ ਮੇ ਇਸ਼ਕ ਇਸ ਹੈ, ਕੋਈ ਕਹੇ ਵਿਸ਼ਨੋ ਵਿਸ਼ਨਾਇਕ ਜਾਹੇ ਭਜੇ ਅਗਿਓ ਕਟੇ ਹੈ, ਬਾਰਹ ਹਜ਼ਾਰ ਵਿਚਾਰ ਅਰੇ ਜਦ ਅੰਤ ਸਮੇਂ ਸਭ ਹੀ ਤਾਂ ਜੈ ਹੈ, ਤਾਹੀ ਕੋ ਧਿਆਨ ਪ੍ਰਮਾਨ ਹੋਏ ਜੋ ਥਾ ਅਬ ਹੈ ਅਦ ਆ ਗਿਓ ਹੈ। ਉਸ ਪਰਮਾਤਮਾ ਦਾ ਧਿਆਨ ਕਰੋ ਜਿਹੜਾ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦ ਮੱਧ ਅੰਤ ਪ੍ਰਸ ਹੋਈ ਔਰ ਨਾ ਕੋਈ ਦਿਖਾ ਲਈਏ ਜੀਓ, ਉਹ ਜਿਹੜਾ ਐਸਾ ਪਰਮਾਤਮਾ ਹੈਗਾ ਸੱਚੀ ਤੇ ਨੰਦ ਸ਼ੁੱਧ, ਉਸ ਅੰਤਰ ਜਾਮੀ ਪਰਮਾਤਮਾ ਨੂੰ ਸਭ ਵੇਦ ਗ੍ਰੰਥ ਕਥਨ ਕਰਦੇ ਹੈ, ਔਰ ਜਿੰਨੇ ਉਪਤਾਰ ਰੀਤੀ ਮੁਨੀ ਉਹਨੂੰ ਕਥਨ ਕਰਦੇ ਹੈ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਕਰੋ। ਉਹ ਪਰਮਾਤਮਾ ਕੈਸਾ ਹੈ, ਉਹ ਕੈਸਾ ਪਰਮਾਤਮਾ, ਦੇਖੋ ਗੁਰੂ ਨਾਨਕ ਦੇਵ ਮਹਾਰਾਜ ਕਰਦੇ ਹਨ। ਸਾਰਿਆਂ ਤੇ ਪਹਿਲਾਂ ਏਕ ਆ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਪਹਿਲਾਂ ਏਕ ਆ, ਜਪ ਜੀ ਸਾਹਿਬ ਤੇ ਪਹਿਲਾਂ ਏਕ ਆ। ਏਕੇ ਦਾ ਕੀ ਮਤਲਬ ਹੈ? ਇੱਕ ਪਰਮਾਤਮਾ। ਆ ਸਾਰਾ ਸਾਰੀ ਦੁਨੀਆਂ ਦੇ ਆਕਾਰ ਨਾਮ ਦੇ ਸਰੂਪ ਹੈ, ਨਾਮ ਓਂਕਾਰ ਦਾ ਸਰੂਪ ਹੈ, ਓਂਕਾਰ ਏਕੇ ਦਾ ਸਰੂਪ ਹੈ, ਸਾਰਾ ਪ੍ਰਪੰਚ ਏਕੇ ਦਾ ਸਰੂਪ ਹੈ, ਏਕੇ ਵਿੱਚੋਂ ਹੀ ਸਾਰਾ ਪ੍ਰਪੰਚ ਨਿਕਲਦਾ, ਏਕੇ ਦਾ ਹੀ ਰੂਪ ਹੈ, ਏਕੇ ਵਿੱਚ ਹੀ ਸਾਰਾ ਪ੍ਰਪੰਚ ਮਿਲਦਾ। ਜੈਸੇ ਵੇਖੋ ਏਕਾ ਦੋ ਏਕੇ ਬਣਾ ਲਓ ਤੇ ਤਿੰਨ ਦੋ ਹੋ ਗਏ, ਤੇ ਤਿੰਨ ਏਕੇ ਹੋ ਗਏ ਤਿੰਨ ਹੋ ਗਏ, ਚਾਰ ਏਕੇ ਬਣਾਓ ਚਾਰ ਹੋ ਗਏ, ਵੀਹ ਏਕੇ ਵੀਹ, ਸੌ ਏਕਾ ਸੌ ਹੋ ਗਿਆ, ਦੋ ਹਜ਼ਾਰ ਏਕਾ ਦੋ ਹਜ਼ਾਰ ਹੋ ਗਿਆ। ਵੇਖੋ ਜਿੰਨੇ ਏਕੇ ਉਨੇ ਉਨੇ ਗਾਹਾਂ ਹਿੰਸੇ ਹੋ ਜਾਂਦੇ, ਪਰ ਉਹ ਜਿੰਨੇ ਹਿੰਸੇ ਹੈਗੇ ਹੈ, ਪੰਜਾਹ ਹਿੰਸੇ ਹੈ ਜਾਂ ਸੌ ਹਿੰਸਾ ਹੈਗਾ, ਉਹ ਏਕੇ ਤੇ ਬਿਨਾਂ ਹੈਗੇ? ਏਕੇ ਤੇ ਬਿਨਾਂ ਕੋਈ ਹਿੰਸਾ ਹੈਗਾ? ਏਕਾ ਹੀ ਸਾਰਿਆਂ ਹਿੰਸਿਆਂ ਦਾ ਰੂਪ ਹੈ, ਜਿੰਨੇ ਹਿੰਸੇ ਏਕੇ ਦਾ ਰੂਪ ਹੈ, ਏਕਾ ਹਿੰਸਿਆਂ ਦਾ ਰੂਪ ਹੈ। ਜਿੱਦਾਂ ਜਲ ਤਰੰਗ ਦਾ ਰੂਪ ਹੈ, ਤਰੰਗ ਜਲ ਦਾ ਰੂਪ ਹੈ, ਸੋਨਾ ਭੂਸ਼ਣ ਦਾ ਰੂਪ ਹੈ, ਭੂਸ਼ਣ ਸੋਨਾ ਦਾ ਰੂਪ ਹੈ, ਮ੍ਰਿਤਕਾ ਘੱਟ ਦਾ ਰੂਪ ਹੈ, ਘੱਟ ਮ੍ਰਿਤਕਾ ਰੂਪ ਹੈ, ਸਾਰਾ ਪ੍ਰਪੰਚ ਏਕੇ ਕਾ ਰੂਪ, ਏਕ ਪਰਮਾਤਮਾ ਕਾ ਰੂਪ ਹੈ, ਏਕੇ ਕਾ ਰੂਪ ਹੈ, ਏਕ ਸੰਸਾਰ ਕਾ ਰੂਪ ਹੈ। ਇਸ ਵਿੱਚ ਵੇਖੋ ਦਸ਼ਮੇਸ਼ ਪਿਤਾ ਦੀ ਉਪਾਸਨਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਦੱਸਦੇ ਹਾਂ, ਜੈਸੇ ਇੱਕ ਵਾਗ ਤੇ ਇੱਕ ਨੂਕਾ ਕੋਟ ਆ ਗਏ ਉੱਥੇ ਨਿਆਰੇ ਨਾਏ ਹੋਏ ਕਿ ਫਿਰ ਆਗਮੇ ਮਿਲਾਏਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭ ਧੂਰ ਹੀ ਸਮਾਏਗੇ, ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਏਗੇ। ਦਸਵੇਂ ਮਹਾਰਾਜ ਸਿੱਖਾਂ ਨੂੰ ਦੱਸਦੇ ਆ, ਭਾਈ ਉਸ ਏਕੇ ਵਿੱਚੋਂ ਸਾਰਾ ਬ੍ਰਹਮੰਡ ਪੈਦਾ ਹੁੰਦਾ, ਏਕੇ ਦਾ ਰੂਪ ਹੈ, ਏਕੇ ਨਾਲ ਹੀ ਮਿਲਦਾ, ਏਕਾ ਨਾਮ ਕਿਸ ਕਾ ਹੈ? ਬ੍ਰਹਮ ਕਾ। ਕਿਉਂ? ਗੋਰਖ ਤੇ ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਆਪ ਦਾ ਕਿਆ ਮਤ ਹੈ, ਆਪ ਦਾ ਕੌਣ ਸਾ ਰਸਤਾ ਹੈ, ਆਪ ਕੀ ਉਪਦੇਸ਼ ਕਰਦੇ ਹੈ? ਮਹਾਰਾਜ ਕਹਿੰਦੇ, ਇੱਕ ਇੱਕ ਪਰਮੇਸ਼ਵਰ ਦੀ ਪੂਜਾ ਕਰਨੀ, ਇੱਕ ਅਕਾਲ ਪੁਰਖ ਨੂੰ ਮੰਨਣਾ ਜਿਹੜਾ ਸਭ ਦਾ ਅਧਿਸ਼ਠਾਨ ਹੈ, ਜਿਹਦਾ ਸਭ ਦਾ ਆਸਰਾ ਹੈ, ਜਿਹਦਾ ਚੱਕਰ ਚਿਹਨਰ ਬਰਨ ਜਾਦਲ ਪਾਤ ਨਹੀਂ, ਜੇ ਰੂਪ ਰੰਗ ਕੋ ਕਹਿ ਨਾ ਸਕਤ ਗਿਆ, ਐਸਾ ਜੋ ਪਰਮਾਤਮਾ ਹੈ, ਬਰਨੋ ਚੇਨੋ ਬਾਰਾ, ਨਾਨਕ ਪਾਸ਼ ਦਿਵਸੇ ਜ਼ਹਰਾ, ਇਹ ਅੱਖਰ ਅੱਖਰ ਜਾਏਂਗੇ ਉਹ ਅੱਖਰ ਮੈਂ ਨਹੀਂ, ਐਸਾ ਜੋ ਅਦਵੈਤ ਪਰਮਾਤਮਾ ਹੈ, ਜਿਸ ਕੇ ਵਿੱਚ ਮੈਂ ਸੁਜਾਤੀ ਬਿਜਾਤੀ ਸੁਗਤ ਭੇਦ ਨਹੀਂ ਹੈ, ਜਿਸ ਕੇ ਵਿੱਚ ਮੈਂ ਦੇਸ਼ ਕਾਲ ਵਸਤੂ
ਪਰਿਸ਼ੇਰ ਨਹੀਂ ਹੈ, ਜਿਹੜਾ ਨਾਮ ਰੂਪ ਤੇ ਰਹਿਤ ਹੈ, ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰਮਲ ਸੋਏ। ਐਸਾ ਜੋ ਪਰਮਾਤਮਾ ਹੈ ਉਸਦੀ ਪ੍ਰਾਪਤੀ ਇਸ ਜੀਵ ਨੂੰ ਕਰਾਉਣੇ ਵਾਸਤੇ ਸਾਡਾ ਅਵਤਾਰ ਹੈਗਾ। ਅਸੀਂ ਉਸ ਪਰਮੇਸ਼ਰ ਦਾ ਉਪਦੇਸ਼ ਕਰਦੇ ਹਾਂ, ਹੋਰ ਕਿਸੇ ਵਸਤੂ ਦਾ ਅਸੀਂ ਸੰਸਾਰ ਦੇ ਵਿੱਚ ਉਪਦੇਸ਼ ਨਹੀਂ ਕਰਦੇ ਹਾਂ। ਜਿਹੜਾ ਨਿਰਭਉ ਤੇ ਨਿਰਵੈਰ ਹੈ, ਨਿਰਭਉ ਤੇ ਨਿਰਵੈਰ, ਇਹ ਦੋ ਵਿਸ਼ੇਸ਼ਣ ਉਹ ਅਸੀਂ ਕੱਢਦੇ ਹਾਂ। ਇਹ ਪਰਮਾਤਮਾ ਦਾ ਸਰੂਪ ਲਕਸ਼ਣ ਹੈ, ਜਿਹੜਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਰਮਾਤਮਾ ਦਾ ਸਰੂਪ ਲਕਸ਼ਣ ਹੈ। ਉਹਦਾ ਅਸਲੀ ਸਰੂਪ ਹੀ ਸਮਝ ਲੈਣਾ, ਇਹ ਉੱਥੇ ਵੱਖਰੇ ਨਹੀਂ ਆ ਗਿਆ। ਇਸ ਕਰਕੇ ਇਹਦਾ ਜਾਪ ਕਰਨੇ ਸੇ ਤੂੰ ਤੂੰ ਕਰਤਾ ਤੂੰ ਹੁਆ, ਮੁਝੇ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਬ ਦੇਖਾ ਤਬ। ਸੋ ਜਿੰਨੇ ਅਵਤਾਰ ਰਿਸ਼ੀ ਮੁਨੀ ਹੈ, ਦਸੇ ਗੁਰੂ ਹੈ, ਦਰਬਾਰ ਸਾਹਿਬ ਦੀ ਬਾਣੀ ਹੈ, ਵੇਦ ਹੈ, ਗ੍ਰੰਥ ਹੈ, ਤੇ ਵਿਸ਼ੇਸ਼ ਆਦਿਕ ਰਿਖੀ ਮੁਨੀ ਹੈਗੇ, ਕਬੀਰ ਨਾਮ ਦੇ ਭਗਤ ਹੈ, ਇਹ ਸਾਰੇ ਪਰਮਾਤਮਾ ਦੇ ਪ੍ਰਸੰਗ ਆਉਂਦੇ ਆ, ਪਰਮੇਸ਼ਰ ਨੂੰ ਕਥਨ ਕਰਦੇ ਆ ਭਾਈ ਤੁਸੀਂ ਉਸ ਪਰਮੇਸ਼ਰ ਦੀ ਪ੍ਰਾਪਤੀ ਕਰੋ।

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ, ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਵਿਗਸੈ, ਇਹ ਸੋਝੀ ਆਵੇ। ਗੋਬਿੰਦ ਭਜੋ ਪੇਖ ਨੇੜੇ, ਰੱਬ ਨੂੰ ਜਦੋਂ ਇਹ ਸੋਝੀ ਆ ਜਾਏ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਬਿਗਸੇ, ਗੋਬਿੰਦ ਭਜੋ ਪੇਖ ਨੇਰੇ। ਪ੍ਰਭ ਕਿਰਪਾ ਤੇ, ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।

0: بہت فرق ہے.
1: تیسری وڈیائی گرو گرنتھ صاحب مہاراج جی دی وشیشت آئی جڑی آپ جی نے پچھلے ویروار گرو نے سیوا لئی. سری گرو گرنتھ صاحب کدرے بھی ہاں نہیں ہاں نہیں. نانک سب نانک دوانا نانک نیچ اپنے نام دے نال مہاراج جی نے او لفظ نانک بتالا نانک غریب نانک بچارا کدرے بھی ساتھ سنگت ہاں نو جنم نہیں. یہ بڑی بڑی گل ہے اور ساڈے لئی ایک سڑکاں نے کہ تیرا پیو اے گرو گرنتھ صاحب مہاراج ایتھے ہاں نہیں. مہاراج کہندے سکھا تیری زندگی جی ہاں نہ آئے ہاں نہ آئے. ساڈے لئی ایک نا چاننے گیا جو میں آ وہ مگر مگر آئی ہوے گرو نانک دنیا دا مالک تے اپنے نام نہ لاوے نانک سد سد کہندے کتے اپنے نام نہ لاوے نانک نیز نانک وچارا ہاں. اور اے سٹیج تو ایک گل دھیان نہ سن لینا جدے زندگی دے وچ ہاں نہیں گئی نمرتا نہیں آئی غریبی نہیں آئی او اینی گل ضرور سمجھ لے کہ اجے گرو نانک دے گھر چ میرا جنم ہی نہیں آیا. یہ ضرور دھیان چ رکھ او دا جنم ہی نہیں آیا کیوں اے کچی کلاس سکول چ نہیں پیا جا رہا. یہ غریبی نہیں آئی نمرتا اسی پٹیالے ساں ایک گردوارے تو پروگرام تو اٹھے ایک گرمکھ پیارا اٹھن تو بعد کھلو گیا کہنے لگا جی میرا بھرا آیا جرمن تو انہیں سیوا دینی پلائی کیندر میں کھلو گئے سات بجے نوٹ انہیں ہاتھ چ پڑے سی پنجاب دے سی کوئی سو دے سی. ہن داس نو گاں پنجاب بندے کھڑے نے پتے بلاؤن لئی روکے پئے نے او دے کر کے آکھیا بھی انہیں سیوا دینی روکے ہیں تے جویں دکاندار نوٹ گن دے نا ایک دو تین چار انج گننے شروع کی دے جدو شروع کیتے تے میرے من چوں آواز آئی میں کہا جی سکول چ داخل نہیں ہوا سیوا دے رہے پر جی داخل نہیں ہوا کوئی اتنے دکان کھولی اتنے تے غریبی دا کام نہیں کچھ دینی سیوا چل لفافے چ پائی جاؤں چ فڑائی دکاندار مانگ ہوں جی نوٹ نو گننا پر ایک باری نہیں دو باری گن. ہوں پیو وا سا جو وڈا ملیا جنہیں آپ مایا نو ہاتھ نہیں لایا تے رستے تے ترن والوں کو کمی رہنی دیتی یہ واقعہ دے ایک منٹ لگ وہ کہنے لگا میرا بھرا ہے جی جرمن تو ہے انہیں سیوا دینی رک گئے جدو انج شروع کیتے نا نوٹ گئے اور پناہ بندے اگے کھڑے سی فتح چلو من چ ہسے بھی اجے نہیں اجے کچی بھی نہیں چڑھیا ہوا یہ شخص اجے داخلہ بھی نہیں ملیا سیوا بھی نہیں دے ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਦੇ, ਮੈਂ ਕਿਹਾ ਜੁਰਮ ਨਾ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਉ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਇਹ ਬੜੀ ਬਰੀਕ ਪੜ੍ਹਾਈ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਹੈ। ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ, ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚੋਂ, ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹਿਰਦੇ ਗਰੀਬੀ ਆਵੇ ਤੇ ਐਵੇਂ ਕਲਾਸ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ, ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ, ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ, ਧਿਆਨ ਦੇਣਾ। ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ। ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ। ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਦੋਵੇਂ, ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ। ਕੀ ਸਿੱਖਿਆ? ਬਾਕੀ ਸਾਰੇ ਰਾਗ ਨੇ ਕਿੰਨੇ, ਟੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ। ਬਾਣੀ ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ, ਇਹ ਵੀ ਸਾਡੇ ਲਈ ਇਸ਼ਾਰਾ ਹੈ। ਦੀਪਕ ਕੀ ਏ? ਅੱਗ। ਮੇਘ ਕੀ ਏ? ਬਹੁਤ ਤੇਜ ਕੰਮ ਕਰ। ਮਹਾਰਾਜ ਕੀ ਕਹਿ ਗਏ? ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ, ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇਣ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇਣ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫਜ ਲਿਖੇ ਦੇ ਨਾਲ, ਨਾ ਭੰਗੜਾ ਨਾ ਅੱਤ ਸੋਗ। ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ। ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ। ਹੁਣ ਤੁਸੀਂ ਪਿੰਡਾਂ ਚਲ ਜਾਓ, ਕਿਤਰਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ। ਨਾ ਭੰਗੜਾ ਨਾ ਅੱਤ ਸੋਗ, वैसे भी ध्यान रखना सिखी च ना बड़ी प्यारी सड़क है, कोई समझ ले तो सामने रब विचकारला मार्ग दे कि मेरे महाराज जी ने विचकारला मार्ग दसिया जी। हुण तुसीं गुरबाणी की पंक्ति पढ़ो चुप्पे चुप ना हो वही जे लाए रहा लिवतार। तुसीं हैरान हो गए भी बाबा जी ने की उपदेश दिता भी जिन्ना मर्जी चुप रहना शुरू कर दे शांति नहीं चुप रहना है जी। हुण तुहाडे चों कोई इहदा अर्थ ले ले भी गुरु महाराज कहिंदे चुप रहना शांति नहीं, इहदा मतलब जिन्ना मर्जी बोलो। दूजे बन्ने की कहिंदे ने बहुता बोलण चखण होए, तुसीं हैरान नहीं हो जाए गुरु ग्रंथ साहिब महाराज कहना की चाहते हो। एक बने कहते हो चुप रहना शांति नहीं, तो फिर जिन्ना मर्जी बोली। पर दूजे बने कहते बहुता बोलन चखण चखण कहते लड़ाई नहीं, जेड़ा जिन्ना ज्यादा बोलेगा महाराज का फैसला ओदियां लड़ाइया ज्यादा होने। तुसीं कहोगे नहीं महाराज चाहते कि वह सिख नूं किधर तोरना जे, महाराज कहते एक विचकला लाए मैं उधर तोरना। ओ केड़ा राय लब लोभ हंकार तज तृष्णा बहुत नाई बोल। बोल भी बिल्कुल चुप भी ना रह वो भी नहीं मेरा मार, हदों वद भी ना बोल वो भी नहीं मेरा मार। थोड़ा बोलन गुरमत पाए ध्यान दे, लव लोभ हंकार का तृष्णा बहुत नाई, ये तो की अंदाजा लोगे कारला मार बख्शिया गुरु महाराज ने। और भी चीजा च लै लो हुण तुहाडे चों कोई ए पंक्ति पढ़ ले छोड़े अन्न करे पखंड ना हो सुहागण ना हो रहन, अन्न खाया साध गवाया भी महाराज कहते जिन्हे अन्न छड़ दे पखंड मतलब जिन्ना मर्जी खाओ आखो सतना। महाराज ने कहा भी अन्न छड़ना ये जड़ा ये पखंड जितना मर्जी खाओ। हुण दूजे बन्ने ओहो गुरबाणी कहिंदी खाए खाए करे बद फैली जान विसू की वाड़ी जी। तुसीं कहोगे गुरु साहब की चाहते की हो, जे कोई अन्न खाना छड़दा है तुसीं ओनू भी नहीं छड़दे, जे कोई बहुता खांदा फिर ओनू भी नहीं छड़दे। महाराज कहिंदे इक तीजा राय कज के आखो सतनाम, ਹੋਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ, ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿਚਕਾਰਲਾ ਮਾਰ। ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲਏ ਉਹ ਵੀ ਗਲਤ ਏ, ਕੋਈ ਅੱਤ ਕਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਏ। ਕਚਕਿਆ ਤੋਂ ਸਤਨਾਮ, ਵਿਚਕਾਰਲਾ ਲਾਈਨ ਏ ਤੁਹਾਡੀ ਸਿੱਖੀ ਦੀ ਬਹੁਤ ਪਿਆਰੀ ਲਾਈਨ ਏ ਕੋਈ ਸਮਝ ਲਏ। महाराज कहते वेख लै मैं ना दीपक पाया ही ना मेघ पाया ही, तेरे घर विच कोई खुशी आ जे अत भंगड़े अत पुठे काम ये मेघ मैनू नहीं ओह मेघ चाहिए। कोई ओह जी चीज वरत जे अत सोग मैनू ओह भी नहीं चाहिए। विचकारला मार्ग बख्शिया जी। पांच मिनट दास साहब जी दे महाराज जी होर सेवा लैन, एक बारी सारी संगत गुरु ग्रंथ साहब दे प्यार विच पड़े हो जी।

ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ ਇਹਦਾ ਦੋ ਦੋ ਲੱਖ ਦਾ ਮਕਾਨ ਸੀ ਪੰਦਰਾਂ ਪੰਦਰਾਂ ਲੱਖ ਮਿਲਿਆ ਗੁਰਮੁਖ ਕੋ ਵੀਹ ਵੀਹ ਲੱਖ ਮਿਲਿਆ ਹੁਣ ਧਿਆਨ ਦੇਣਾ ਗੁਰੂ ਪਿਆਰਿਓ ਕੁਝ ਪਰਿਵਾਰ ਜਦੋਂ ਵੀਹ ਵੀਹ ਲੱਖ ਮਿਲ ਗਿਆ ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਉਹਨਾਂ ਦੀਆਂ ਬੱਚੀਆਂ ਜਦੋਂ ਛੇ ਕੁ ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ ਫਤਿਹ ਸਾਂਝੀ ਹੋਈ ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ ਉਹਨਾਂ ਬੱਚੀਆਂ ਨੂੰ ਪੁੱਛਿਆ ਮੈਂ ਕਿਹਾ ਕਿ ਦੋ ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ ਹੋਰ ਵੀ ਬੁਰਾ ਹਾਲ ਕੁਝ ਪਰਿਵਾਰ ਧਿਆਨ ਦੇਣਾ ਉਗੋਂ ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਪਾਸੇ ਜਾ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ ਇੱਕ ਇੱਕ ਲੱਖ ਦਾ ਦੋ ਦੋ ਲੱਖ ਦਾ ਮਕਾਨ ਆਮ ਰੋਟੀ ਖਾਣ ਵਾਲੇ ਜਦੋਂ ਵੀਹ ਵੀਹ ਲੱਖ ਮਿਲ ਗਿਆ ਹੁਣ ਇਲਾਕੇ ਬਦਲ ਗਏ ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ ਰੰਗ ਰੂਪ ਬਦਲ ਜੇ ਸਭ ਕੁਝ ਬਦਲ ਜੇ ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ ਦੋ ਟਾਈਮ ਰੋਜ਼ ਵਾਲੀ ਕਿਤੇ ਮਹੀਨੇ ਬਾਅਦ ਸ਼ੌਕੀਆਂ ਰਹਿ ਜੇ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਮੇਘ ਨਹੀਂ ਤੇਰੀ ਜ਼ਿੰਦਗੀ ਚ ਆਉਣਾ ਚਾਹੀਦਾ ਮੈਂ ਨੀ ਇਹ ਜਿਹੇ ਮੇਘ ਰੱਗ ਪਾਇਆ ਬਹੁਤ ਜ਼ਰੂਰੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਇੱਕ ਸਰੀਰ ਨੂੰ ਵਚਨ ਦੇਤਾ ਔਲਾਦ ਨਹੀਂ ਸੀ ਪੁੱਤਰ ਦਾ ਜਦੋਂ ਪੁੱਤਰ ਹੋ ਗਿਆ ਨਾ ਜੀ ਇਹ ਸਾਖੀ ਮਿਲਦੀ ਜੇ ਪੜ੍ਹ ਲਿਓ ਕਿਤਾਬਾਂ ਚ ਮਹਾਂਪੁਰਸ਼ਾਂ ਦੀ ਤੇ ਦੋ ਮਹੀਨੇ ਬਾਅਦ ਸਾਥੀਆਂ ਨੇ ਜ਼ੋਰ ਪਾ ਤਾ ਵੀ ਚੱਲ ਹੁਣ ਮੁੰਡਾ ਦੋ ਮਹੀਨੇ ਦਾ ਹੋ ਗਿਆ ਕੁਝ ਪਿਆ ਕੁਝ ਖੁਆ ਡੱਬੇ ਸ਼ਰਾਬਾਂ ਦੇ ਖੋਲੇ ਇਹੋ ਜਿਹੀ ਉਹਨਾਂ ਨੇ ਪਾਰਟੀ ਕੀਤੀ ਇਸ਼ਾਰਾ ਜੀ ਕਿ ਆਹ ਮੇਘ ਨਹੀਂ ਚਾਹੀਦਾ ਜੇ ਤੈਨੂੰ ਮੈਂ ਪੁੱਤਰ ਦਿਆਂ ਤੇ ਆਹ ਚੀਜ਼ਾਂ ਖੁੱਲਣ ਆਹ ਮੇਘ ਨਹੀਂ ਚਾਹੀਦਾ ਤੇਰਾ ਵਿਆਹ ਹੋਵੇ ਬੱਚੇ ਦਾ ਤੇ ਆਹ ਚੀਜ਼ਾਂ ਹੋਣ ਆਹ ਮੇਘ ਨਹੀਂ ਚਾਹੀਦਾ ਮੈਂ ਪਾਇਆ ਹੀ ਨਹੀਂ ਝਕਾਰ ਲਾ ਮਾਰ ਇਹ ਜਿਗਰ ਮਿਲਦਾ ਜੇ ਵੀ ਜਦੋਂ ਅੱਤ ਉਹਨਾਂ ਨੇ ਇਹੋ ਜਿਹਾ ਪਾਰਟੀਆਂ ਦਿੱਤੀਆਂ ਤੇ ਦੋ ਦਿਨ ਬਾਅਦ ਬੱਚਾ ਚੜਾਈ ਕਰ ਗਿਆ ਤੇ ਉਹ ਫੇਰ ਜਦੋਂ ਹੋਸ਼ ਟਿਕਾਣੇ ਆਈ ਆ ਕੇ ਉਹਨਾਂ ਨੇ ਕਿਹਾ ਮਹਾਂਪੁਰਸ਼ ਤੋਂ ਵੀ ਬੱਚਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਕਹਿਣ ਲੱਗੇ ਅਸੀਂ ਨਿਰੰਕਾਰ ਕੋਲੋਂ ਬਖਸ਼ੀ ਰੂਹ ਤੁਹਾਡੇ ਘਰ ਭੇਜੀ ਜਦੋਂ ਤੁਸੀਂ ਆ ਪੁੱਠੇ ਕੰਮ ਕਰਨ ਲੱਗ ਪਏ ਉਹਦਾ ਮਨ ਰੋਇਆ ਕਿੱਥੇ ਭੇਜਦਾ ਉਹਦੇ ਹੱਥੇ ਵਾਪਸ ਬੁਲਾਉਣਾ ਨਹੀਂ ਭੇਜਣਾ ਇਸ਼ਾਰਾ ਇਹ ਦੋ ਚੀਜ਼ਾਂ ਹੋ ਰਹੀਆਂ ਸਾਂਝੀਆਂ ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਇੱਕ ਉਸ ਵਡਿਆਈ ਚੋਂ ਸਾਡੇ ਜੀਵਨ ਦਾ ਚਾਨਣਾ ਇਹ ਚੌਥੀ ਵਿਸ਼ੇਸ਼ਤਾ ਹੀ ਜੇ ਨਾ ਦੀਪਕ ਰਾਗ ਜੇ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਜੇ ਸਿੱਖਾਂ ਤੇਰੀ ਜ਼ਿੰਦਗੀ ਚ ਦੋ ਚੀਜ਼ਾਂ ਆਉਂਦੀਆਂ ਨੇ ਜਾਂ ਸੁੱਖ ਆਉਂਦੇ ਨੇ ਜਾਂ ਦੁੱਖ ਆਉਂਦੇ ਨੇ ਕਿਤੇ ਸੁੱਖ ਆਣ ਇਹੋ ਜਿਹਾ ਮੇਘ ਨਾ ਆ ਜੇ ਤੂੰ ਵਿਸਰ ਜਾਵੇਂ ਦੁੱਖ ਆਣ ਅਤ ਸੋਗ ਨਾ ਆ ਜੇ ਤੂੰ ਕਲਪਨਾ ਚ ਪੈ ਜੇ ਵਿਚਕਾਰਲਾ ਮਾਰਗ ਗੁਰਮੁਖ ਮਾਇਆ ਵਿੱਚ ਉਦਾਸੀ ਗੱਜ ਕੇ ਆਖੋ ਸਤਨਾਮ ਆਓ ਸਾਧ ਸੰਗਤ ਤੇ ਪੰਕਤੀਆਂ ਪੜ੍ਹੀਏ

ਖੁੱਲਦੇ ਨੇ ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ, ਹਰ ਵੇਲੇ ਪ੍ਰਭੂ ਦਾ ਸਿਮਰਨ। ਮਾਤਾ ਪਿਤਾ ਆਖਣ ਲੱਗੀ ਬੇਟਾ ਨਾਨਕ, ਬੱਚਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੇਰੇ ਬੁੱਲ ਕਿਉਂ ਹਿਲਦੇ ਰਹਿੰਦੇ ਨੇ, ਹਰ ਵੇਲੇ ਤੇਰੀ ਰਸਨਾ ਕਿਉਂ ਹਿਲਦੀ ਰਹਿੰਦੀ ਹੈ। ਆਖਣਗੇ ਅੰਮਾ ਮੈਂ ਕਹਿਣਾ ਪ੍ਰਭੂ ਦਾ ਸਿਮਰਨ, ਮੈਂ ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਮਾਤਾ ਪਿਤਾ ਆਖਣ ਲੱਗੀ ਪੁੱਤਰ ਨਾਨਕ, ਇਸੇ ਵਾਸਤੇ ਲੋਕੀ ਤੈਨੂੰ ਦੀਵਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਬਾਵਰਾ ਕਹਿੰਦੇ ਨੇ। ਹਰ ਵੇਲੇ ਨਾ ਆਖਿਆ ਕਰ, ਕਦੀ ਵਿਹਲੇ ਵੇਲੇ, ਕਦੇ ਟਾਈਮ ਵੇਲੇ, ਸੁਬਾਹ ਸ਼ਾਮ ਆਖ ਲਿਆ ਕਰ। ਤੇ ਮਾਂ ਨੂੰ ਪਤਾ ਕੀ ਕਹਿੰਦੇ ਨੇ, ਅੰਮਾ ਆਖਾਂ ਜੀਵਾਂ, ਮੈਂ ਆਖਦਾ ਵਾਂ ਤਾਂ ਤੇ ਜਿੰਦਾ ਰਹਿੰਦਾ ਵਾਂ। ਜੇ ਮੇਰੇ ਕੋਲ ਪ੍ਰਭੂ ਭੁੱਲ ਜਾਏ ਤੇ ਮੇਰੀ ਮੌਤ ਹੋ ਜਾਂਦੀ ਹੈ, ਜੇ ਮੇਰੇ ਕੋਲ ਪ੍ਰਭੂ ਵਿਸਰ ਜਾਏ ਤੇ ਮੈਂ ਮਰ ਜਾਂਦਾ। ਆਖਾਂ ਰੋਜ਼ ਪੜ੍ਹਦੇ ਹੋ ਨਾ, ਆਖਾਂ ਜੀਵਾਂ ਤੇ ਵਿਸਰੇ ਮਰ ਜਾਊ, ਜਦੋਂ ਮੈਨੂੰ ਪ੍ਰਭੂ ਭੁੱਲ ਜਾਏ ਉਦੋਂ ਮੇਰੀ ਮੌਤ ਹੋ ਜਾਂਦੀ ਹੈ। ਬਾਣੀ ਚ ਨਹੀਂ ਆਖਿਆ ਸੋ ਜੀਵਿਆ, ਵਹੀ ਜਿੰਦਾ ਹੈ, ਵਹੀ ਇਨਸਾਨ ਹੈ। ਸੋ ਜੀਵਿਆ ਕੌਣ, ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦਾ ਨਿਵਾਸ ਹੈ, ਜਿਹਦੀ ਰਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਹੋਰ ਨੀ ਜਿੰਦਾ, ਸਭ ਮੁੜਦੇ ਹਨ, ਸਭ ਲਾਸ਼ਾਂ ਹਨ, ਸਭ ਲੋਥਾਂ ਹਨ, ਸਭ ਤੁਰਦੇ ਫਿਰਦੇ ਹਨ, ਐਵੇਂ ਹੀ ਹਨ। ਕਿਉਂ ਬਾਬਾ ਜੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਮਤੇ ਗੁੱਸੇ ਹੋ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਬਾਬਾ ਜੀ ਇਹਨਾਂ ਬਚਨ ਆਖੋ, ਬੜਾ ਕਰਨਾ ਬਚਨ ਆਖਿਆ ਜੇ, ਬੜਾ ਸਖਤ ਬਚਨ ਆਖਿਆ ਜੇ। ਦੁਨੀਆਂ ਖਾਂਦੀ ਪਈ ਹੈ, ਹਟਾਉਂਦੀ ਪੈਂਦੀ ਹੈ, ਪੈਂਦੀ ਪਈ ਹੈ, ਸੁੱਖ ਭੋਗਦੀ ਪਈ ਹੈ, ਗ੍ਰਸਤ ਭੋਗਦੀ ਪਈ ਹੈ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਖਾਣਾ ਸਭ ਕੁਝ ਕਰਦੇ ਪਏ ਹਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਮੰਨ ਲੈਣਾ, ਨਾਮ ਤੋਂ ਬਗੈਰ ਜਿੰਦਾ, ਨਾਮ ਤੋਂ ਬਗੈਰ ਖਾਂਦੇ, ਨਾਮ ਤੋਂ ਬਗੈਰ ਪਹਿਨਦੇ। ਤੇ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਉਹਦੀ ਕੋਈ ਪਤ ਨੀ, ਉਹਦੀ ਕੋਈ ਇੱਜ਼ਤ ਨੀ, ਉਹਦਾ ਕੋਈ ਵਿਕਾਰ ਨੀ ਜਿਹੜਾ ਨਾਮ ਤੋਂ ਬਗੈਰ ਖਾਂਦਾ। ਉਹਦਾ ਤੇ ਇਹੋ ਹਾਲ ਹੈ ਜੋ ਕੁੱਕਰ ਜੂਠਨ ਮੂੰਹ ਪਾਏ, ਜਿਵੇਂ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ, ਜਿੱਥੇ ਕੁੱਤਾ ਦਰ ਦਰ ਤੇ ਰੁਲਦਾ ਹੈ, ਮੂੰਹ ਮਾਰਦਾ ਜੂਠ ਵਿੱਚ, ਐਵੇਂ ਹੀ ਉਹ ਹੈ ਜਿਹੜਾ ਨਾਮ ਤੋਂ ਬਗੈਰ ਖਾਂਦਾ ਹੈ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੁੱਕਰ ਜੂਠਨ ਮੂੰਹ ਪਾਏ। ਇੱਕ ਵਾਰੀ ਬੋਲੋ, ਜੇ ਜੀਵੇ ਪਤ ਲੱਥੀ ਜਾਏ। ਅੱਗੇ ਪਤਾ ਕੀ ਆਖਿਆ, ਸਭ ਹਰਾਮ ਜੇ ਤਾਂ ਖਿੱਚ ਖਾਏ। ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਉਹਦੇ ਖਾਣੇ ਨੂੰ ਤ੍ਰਿਗਾ ਕਰ, ਤ੍ਰਿਗ ਤ੍ਰਿਗ ਖਾਇਆ। ਸੌ ਵਾਰੀ ਗਾਲ ਕੱਢੋ, ਇੱਕ ਤ੍ਰਿਗ ਬਣਦਾ। ਇਸੇ ਬਾਣੀ ਚ ਕਿੰਨੀ ਕਿੰਨੀ ਵਾਰੀ ਤ੍ਰਿਗ ਆਖਿਆ, ਸੌ ਵਾਰੀ ਕਿਸੇ ਨੂੰ ਗਾਲ ਕੱਢੋ ਤੇ ਇੱਕ ਤ੍ਰਿਗ ਬਣਦਾ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤੇਰੇ ਸਰੀਰ ਨੂੰ ਤ੍ਰਿਗਾਕਾਰ, ਤੇਰੇ ਕੁਟੰਬ ਨੂੰ ਤ੍ਰਿਗਾਕਾਰ, ਤੇਰੇ ਕੱਪੜਿਆਂ ਨੂੰ ਤ੍ਰਿਗਾਕਾਰ, ਤੇਰੇ ਸਰੀਰ ਕੁਟੰਬ ਸਹਿਤ ਸਿਓ। ਜਿੱਤ ਹੁਣ ਖਸਮ ਨਾ ਪਾਇਆ, ਤੇ ਬਾਬਾ ਜੀ ਕਹਿੰਦੇ ਨੇ ਪੌੜੀ ਛੁੜਕੀ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਜੇ ਇਹ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਪੌੜੀ ਤੇਰੇ ਹੱਥੋਂ ਨਿਕਲ ਗਈ, ਫਿਰ ਤੂੰ ਪਛਤਾਏਗਾ, ਫਿਰ ਪਾਛੇ ਪਛਤਾਓਗੇ। ਜਦ ਪ੍ਰਾਣ ਜਾਏਗੇ ਛੂਟ, ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਬੇਟਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੂੰ ਵਾਹਿਗੁਰੂ ਆਖਣਾ। ਆਖਣਗੇ ਆਖਾਂ ਜੀਵਾਂ, ਵਿਸਰੇ ਮਰ ਜਾਉ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅੰਮਾ ਆਖਣ ਲੱਗੀ, ਮਾਂ ਤ੍ਰਿਪਤਾ, ਪੁੱਤਰ ਦੁਨੀਆ ਕਿਉਂ ਨੀ ਆਖਦੀ, ਹੋਰ ਦੁਨੀਆ ਵੀ ਹੈ, ਹੋਰ ਦੁਨੀਆ ਵੀ ਬੈਠੀ ਹੈ ਨਾ, ਉਹ ਕਿਉਂ ਨੀ ਆਖਦੀ, ਤੂੰ ਬਹੁਤਾ ਆਖਣਾ। ਆਖਣਗੇ ਅੰਮਾ ਆਖਣੇ ਔਖਾ ਸਾਚਾ ਨਾਉ, ਫਿਰ ਤੂੰ ਬਹੁਤਾ ਆਖਣਾ। ਆਖਣਗੇ ਸਾਚੇ ਨਾਮ ਕੀ ਲਾਗੇ ਭੁੱਖ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਨਾ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਆਖਣਾ। ਆਖਦੇ ਸਨ ਮਰਦਾਨਿਆ ਭੁੱਖ ਲੱਗੀ ਹੈ, ਮਰਦਾਨਿਆ ਡਾਡੀ ਭੁੱਖ ਲੱਗੀ ਹੈ। ਆਖਣਗਾ ਬਾਬਾ ਜੀ ਪ੍ਰਸ਼ਾਦ ਲਿਆਵਾਂ, ਲੰਗਰ ਲਿਆਵਾਂ, ਮਧੂਕੜੀ ਲਿਆਵਾਂ, ਭੋਜਨ ਲਿਆਵਾਂ, ਪਿੰਡ ਵਿੱਚ ਜਾਵਾਂ। ਆਖਣਗੇ ਮਰਦਾਨਿਆ ਪ੍ਰਸ਼ਾਦ ਦੀ ਭੁੱਖ ਨਹੀਂ ਲੱਗੀ, ਰੋਟੀ ਦੀ ਭੁੱਖ ਨਹੀਂ ਲੱਗੀ, ਮਰਦਾਨਿਆ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੈ। ਮਰਦਾਨਿਆ ਕੀਰਤਨ ਕਰ, ਮਰਦਾਨਿਆ ਬਾਣੀ ਗਾ, ਜਿਉਂ ਜਿਉਂ ਬਾਣੀ ਗਾਏਗਾ, ਜਿਉਂ ਜਿਉਂ ਤੂੰ ਸ਼ਬਦ ਪੜ੍ਹੇਗਾ, ਜਿਉਂ ਜਿਉਂ ਤੂੰ ਪ੍ਰਭੂ ਦਾ ਸਿਮਰਨ ਕਰੇਗਾ, ਨਾਨਕ ਤ੍ਰਿਪਤ ਹੋਏਗਾ, ਨਾਨਕ ਰੱਜ ਜਾਏਗਾ, ਨਾਨਕ ਦੀ ਭੁੱਖ ਖਤਮ ਹੋ ਜਾਏਗੀ। ਨਾਨਕ ਸਿਫਤੀ ਤ੍ਰਿਪਤਿਆਂ, ਮੈਂ ਉਦੋਂ ਤ੍ਰਿਪਤ ਹੋ ਜਾਣਾ, ਮੈਂ ਉਦੋਂ ਰੱਜ ਜਾਣਾ ਜਦੋਂ ਮੈਂ ਪ੍ਰਭੂ ਦੀਆਂ ਸਿਫਤਾਂ ਕਰਨਾ। ਅਸੀਂ ਵੀ ਕਦੇ ਰੱਜੇ ਹਾਂ, ਅਸੀਂ ਨਹੀਂ ਰੱਜ ਸਕਦੇ, ਸਾਨੂੰ ਤਾਂ ਦੂਜੀਆਂ ਭੁੱਖਾਂ ਹੀ ਨਹੀਂ ਖਤਮ ਹੋ, ਸਾਡੀਆਂ ਸੰਸਾਰਕ ਭੁੱਖਾਂ ਹੀ ਨਹੀਂ ਖਤਮ ਹੁੰਦੀਆਂ, ਸਾਡੀ ਭੁੱਖ ਕਦੋਂ ਵਧੇਗੀ? ਗੁਰੂ ਨਾਨਕ ਪਾਤਸ਼ਾਹ ਵਾਲੀ ਭੁੱਖ, ਪ੍ਰਭੂ ਦੇ ਸਿਮਰਨ ਵਾਲੀ ਭੁੱਖ, ਇਹ ਤਾਂ ਗੁਰੂ ਹੀ ਕਿਰਪਾ ਕਰੇ, ਇਹ ਤਾਂ ਬਖਸ਼ਿਸ਼ ਗੁਰੂ ਹੀ ਕਰੇ, ਇਹ ਮੰਗ ਮੰਗਿਆ।

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਸੋਚ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ ਜਹਾਂਗੀਰ ਤੋਂ ਬਾਗੀ ਹੋ ਚੁੱਕਿਆ ਸੀ, ਅਤੇ ਦੂਸਰਾ ਚੰਦੂ ਦੀਵਾਨ ਤੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੈਦੀ ਦੀ ਹਾਲਤ ਵਿੱਚ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਤਾਂ ਜਹਾਂਗੀਰ ਨੇ ਬੜੇ ਰੋਹਬ ਨਾਲ ਕਿਹਾ, ਗੁਰੂ ਸਾਹਿਬ, ਤੁਸੀਂ ਜਾਣਦੇ ਹੋ ਕਿ ਮੁਗਲ ਬਾਦਸ਼ਾਹ ਦੇ ਵਿਰੁੱਧ ਜਰਾ ਜਿੰਨਾ ਵੀ ਹੱਥ ਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਓਚ ਆਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ। ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰਾ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਕੀਤੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕ ਕੌਡੀ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ਼ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪ੍ਰਵਾਨ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਤੁਬਕਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘਟ ਕੀਤੀ। ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਠ ਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ। ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਵੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸ ਤੇ ਬਿਠਾ ਕੇ ਸੀਸ ਉੱਤੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸੀਹੇ ਦੇ ਰਿਹਾ ਹੈ, ਉਸ ਦਰਨਾਕ ਦ੍ਰਿਸ਼ ਨੂੰ ਆਪਦੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਜੇੜ ਦਾ ਮਹੀਨਾ ਤੱਤਾ ਤੁਪ ਤੱਤੀ ਰੇਤ ਤੱਤੀ ਮੁਗਲ ਸਰਕਾਰ ਤੱਤੀ ਪਰ ਠੰਡੇ ਕੌਣ ਹਨ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਗੰਭੀਰਤਾ ਦੇ ਸੋਮੇ ਗੁਰਬਾਣੀ ਦੇ ਬੋਹਿਤ ਗੁਰਮਤ ਦੇ ਸਕਾਲਰ ਪੰਜਵੇ ਗੁਰੂ ਨਾਨਕ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ, ਇਹਨਾਂ ਅੱਖਾਂ ਨੇ ਕਈ ਪਤੰਗਿਆਂ ਨੂੰ ਉਂਝ ਤਾਂ ਲਾਟਾਂ ਤੇ ਸੜਦਿਆਂ ਦੇਖਿਆ ਹੈ, ਮੈਂ ਕਈ ਵੇਰ ਚੁੱਪ ਕੀਤੇ ਗੁੰਚਿਆਂ ਨੂੰ ਦੇਗਾਂ ਵਿੱਚ ਵੀ ਕੱਢਦਿਆਂ ਦੇਖਿਆ ਹੈ, ਤੱਤੀ ਰੇਤ ਤੇ ਕਈ ਨਮਾਜ਼ੀਆਂ ਨੂੰ ਮੈਂ ਕਲਮਾ ਯਾਰ ਦਾ ਪੜਦਿਆਂ ਦੇਖਿਆ ਹੈ, ਪਰ ਮੈਂ ਕੀ ਦੱਸਾਂ ਅਰਜਨ ਦੇਵ ਤਾਈਂ ਕਿੱਦਾਂ ਅੱਗ ਉੱਤੇ ਸੜਦਿਆਂ ਦੇਖਿਆ ਹੈ। ਹਜ਼ਰਤ ਮੀਆਂ ਮੀਰ ਈਰਾਨ ਦੇ ਰਹਿਣ ਵਾਲਾ ਜੋ ਉਸ ਵਕਤ ਲਾਹੌਰ ਵਿੱਚ ਹੀ ਰਹਿ ਰਿਹਾ ਸੀ, ਜਦੋਂ ਉਸ ਨੂੰ ਕਿਸੇ ਨੇ ਜਾ ਕੇ ਦੱਸਿਆ, ਓਏ ਫਕਰਾ ਜਾ ਕੇ ਆਪਣੇ ਯਾਰ ਦੀ ਹਾਲਤ ਤਾਂ ਦੇਖ, ਤਾਂ ਇਹ ਸੁਣ ਕੇ ਸਾਈ ਮੀਆਂ ਮੀਰ ਦੌੜਿਆ ਆਇਆ। ਆ ਕੇ ਕੀ ਦੇਖਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਹੋਏ ਹਨ, ਸਾਰਾ ਸਰੀਰ ਛਲੇ ਛਲੇ ਹੋਇਆ ਪਿਆ ਹੈ, ਪਰ ਮਸਤਕ ਡਲਕਾ ਮਾਰਿਆ ਹੈ ਤੇ ਮੁਖੋਂ ਕੀ ਕਹਿ ਰਹੇ ਹਨ, ਤੇਰਾ ਕੀਆ ਮੀਠਾ ਲਾਗੇ। ਇਹ ਸਭ ਕੁਝ ਦੇਖ ਕੇ ਸਾਈ ਮੀਆਂ ਮੀਰ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ। ਮੀਆਂ ਮੀਰ ਨੇ ਪੁੱਛਿਆ ਸਤਿਗੁਰਾਂ ਨੂੰ, ਤਵੀ ਤਪਦੀ ਵਾਂਗ ਤੰਦੂਰ ਦਾਤਾ ਉਹ ਤਨ ਭਰ ਦਿੱਤਾ ਸਾਰਾ ਛਾਲਿਆਂ ਨੇ, ਜਿਵੇਂ ਵੇਲ ਤੇ ਗੁੱਛੇ ਅੰਗੂਰ ਦਾਤਾ, ਕੋਮਲ ਕਲੀਆਂ ਤੋਂ ਕੂਲਾ ਰੇਸ਼ਮਾ ਤੋਂ ਜਿਸਮ ਢਲਕੇ ਹੋਇਆ ਮਨੂਰ ਦਾਤਾ, ਉਹ ਕੱਲ ਤਖਤ ਉੱਤੇ ਤੇ ਅੱਜ ਤਵੀ ਉੱਤੇ ਇੱਕ ਹੀ ਖੇਲ ਰਚਾਈ ਰੱਬੀ ਨੂਰ ਦਾਤਾ, ਤੇ ਨਾਲ ਹੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲੋਂ ਇਹ ਤਸੀਹੇ ਜਰੇ ਨਹੀਂ ਜਾਂਦੇ, ਮੈਨੂੰ ਹੁਕਮ ਦਿਓ, ਮੈਂ ਅੱਜ ਹੀ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਧੀਰਤਾ ਨਾਲ ਪੁੱਛਿਆ, ਸਾਈ ਜੀ ਇਹ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ? ਤਾਂ ਜਵਾਬ ਮਿਲਿਆ, ਜੀ ਹਜ਼ੂਰ ਕੋਲੋਂ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ, ਇਹਨਾਂ ਸ਼ਕਤੀਆਂ ਨੂੰ ਅਸੀਂ ਵੀ ਤਾਂ ਵਰਤ ਸਕਦੇ ਸੀ, ਪਰ ਸ਼ਕਤੀ ਵਰਤਣਾ ਪਰਮਾਤਮਾ ਦੇ ਵਿਰੁੱਧ ਬਗਾਵਤ ਕਰਨਾ ਹੈ। ਸਾਡੇ ਦੋ ਨਿਸ਼ਾਨੇ ਸਨ, ਅਸੀਂ ਇਸ ਸ੍ਰਿਸ਼ਟੀ ਉੱਪਰ ਦੋ ਨੀਹਾਂ ਰੱਖਣੀਆਂ ਸਨ। ਅੱਗੋਂ ਹੱਸ ਕੇ ਸਤਿਗੁਰੂ ਕਹਿਣ ਲੱਗੇ, ਤੂੰ ਫਕਰਾ ਰਮਜ਼ ਪਛਾਣੀ ਨਹੀਂ, ਮੈਂ ਤੇਰੇ ਦਿਲ ਦੀ ਜਾਨ ਲਈ, ਤੂੰ ਮੇਰੇ ਦਿਲ ਦੀ ਜਾਣੀ ਨਹੀਂ। ਮੈਂ ਰੱਖਣੀਆਂ ਹੈ ਸਨ ਦੋ ਨੀਹਾਂ, ਇੱਕ ਸ਼ਹੀਦੀ ਦੀ ਇੱਕ ਹਰਿਮੰਦਰ ਦੀ, ਉਹ ਤੂੰ ਰੱਖਤੀ ਇਹ ਮੈਂ ਰੱਖੂ, ਇਹ ਚਾਹ ਹੈ ਮੇਰੇ ਅੰਦਰ ਦੀ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਓ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚੱਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲ ਦੀਆਂ ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ ਸਰਦਾਰੀਆਂ।

గురు నానక్ పాత్షా ਇਸ ਸ਼ਬਦ ਵਿਚ ਬਖਸ਼ਿਸ਼ ਕਰ ਰਹੇ ਹਨ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ ਕਿਉਂਕਿ ਉਹਦੇ ਘਰ ਵਿਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨੀ ਭਾਈ ਉੱਥੋਂ ਤੱਕ ਪਹੁੰਚਦਾ ਹੋਰ ਕੋਈ ਵਸਤੂ ਨਹੀਂ ਪਹੁੰਚਦੀ ਇਸ ਲਈ ਉਸਦੇ ਸੋਹਲੇ ਗਾਓ ਆਖਿਆ ਮਹਾਰਾਜ ਐਸ਼ ਵੇਲੇ ਵੀ ਸੋਹਲੇ ਗਾਉਂਦੇ ਹਨ ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ ਸਰੀਰ ਮਿੱਟੀ ਹੋ ਜਾਵੇ ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਪੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਜੋ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਹ ਵੀ ਇੱਕ ਸੁਮੇਲ ਹੈ ਬਈ ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ

जीव आत्मा दे पास केड़ी वस्तु पहुंचदी है? हजूर कहंदे ने गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रों पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ऐ मेरे प्यारियो, संमत साहा लिखिया मिलकर पावो तेल देव सजन असीसड़िया। के असीसा केड़िया हन? हजूर कहंदे ने मैं पिछे कीर्तन करो निर्वाण जियो, वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना, मेरी याद में मैनू असीसा देनिया कीर्तन दिया, क्योंकि कीर्तन दिया असीसा ही जीव आत्मा तक पहुंच दिया हन। इसलिए हजूर कहंदे ने सम्मत साहा लिखिया मिलकर पावो तेल देव सजन असीसड़िया। जे पुन होन तां पापां दा भार हल्का हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना लई आया। आके की वेखदा है के सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नूं त्रोड़िया है, फिर दोबारा तोड़िया, बल्कि जद तीजी वेरा गुटार दे मास नूं तोड़िया तां बैरागी दे मन विच बड़ी शंका आई कि मैं तो सुनिया सी कि सतगुरु शांत मई दयालु अते दयावान हन, पर इना दे चित विखे तां बड़ी कठोरता है, रंचक मातर भी दया नहीं, गुटार तड़प रहा है। ते जिउंदे गुटार दा मास बाज कोलों तुड़वा रहे हैं। अंतर जामी सतगुरु जी ने साधु दे हिरदे दी शंका जान के वचन कीता, हे संत जी, आप जी दे मन विच जो संशा उठिया है ना, आप नहीं जानते कि इना दे पिछले जन्म दा की संबंध है। ए जो गुटार है राजे दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूख नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। क्षमा पा के इन्हां दोनों दी मृत्यु हो गई। जिवें बाणी विच लिखिया है, जेहा बीजे सोधणे करमा संदड़ा खेत। जिहो जिहा कोई बीज बो के जांदा, जिहो जिहे कोई कर्म करके जांदा, निरंकार उधर ही पेज देंदा।
ਇਸੇ ਲਈ ਹਜ਼ੂਰ ਕਹਿੰਦੇ ਹਨ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਉਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਹੀ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ ਦਿਓ ਸੱਜਣ ਅਸੀਸੜੀਆਂ।

ਅੱਦਾਂ ਤਾਂ ਨਿੱਤ ਹੀ ਪੈ ਰਹੀਆਂ ਹਨ, ਅਸੀਂ ਸੁਣੀਆਂ ਅਣਸੁਣੀਆਂ ਕਰ ਦਿੰਦੇ ਹਾਂ। ਜਦੋਂ ਕੋਈ ਮਨੁੱਖ ਇਸ ਸੰਸਾਰ ਤੋਂ ਜਾ ਰਿਹਾ ਹੁੰਦਾ, ਕੋਈ ਅਰਥੀ ਜਾ ਰਹੀ ਹੁੰਦੀ ਹੈ, ਉਹ ਸਾਨੂੰ ਚੇਤਾ ਕਰਾ ਰਿਹਾ ਹੁੰਦਾ, ਇਹ ਮਨੁੱਖ ਇੱਕ ਦਿਨ ਤੇਰੇ ਤੇ ਵੀ ਐਸਾ ਆਏਗਾ। ਉਹ ਵੀ ਸਦੜੇ ਦੇ ਰਹੇ ਦੱਸ ਰਿਹਾ। ਜਦੋਂ ਮਨੁੱਖ ਸੌਂ ਜਾਂਦਾ ਨਾ ਰਾਤ ਨੂੰ, ਇਹ ਮੌਤ ਵਿਖਾਲੀ ਦੇ ਜਾਂਦੀ ਹੈ। ਹਜ਼ੂਰ ਨੇ ਇਸ ਮੌਤ ਨੂੰ ਨਿੱਤ ਪਰਲੋਂ ਕਿਹਾ ਕਿ ਹਰ ਮਨੁੱਖ ਤੇ ਨਿੱਤ ਪਰਲੋਂ ਆਉਂਦੀ ਹੈ। ਉਹ ਕਿਹੜੀ ਆਉਂਦੀ ਹੈ? ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਮੌਤ ਵਿਖਾਲੀ ਦੇ ਜਾਂਦੀ ਹੈ, ਦੱਸ ਜਾਂਦੀ ਹੈ ਇਹ ਮਨੁੱਖ ਇੱਕ ਦਿਨ ਸੌਵਣ ਹੋਏਗਾ ਲਾਂਬੇ ਗੋਡ ਪਸਾਰ, ਇੱਕ ਦਿਨ ਤੂੰ ਐਸਾ ਸਵੇਂਗਾ ਕਿ ਕੋਈ ਤੈਨੂੰ ਉਠਾਲ ਨਾ ਸਕੇਗਾ। ਇਸੇ ਲਈ ਸਤਪੁਰਸ਼ ਕਹਿੰਦੇ ਹਨ ਜਦੋਂ ਸੌ ਕੇ ਉੱਠੀਏ ਤਾਂ ਇਸ਼ਨਾਨ ਕਰੋ ਭਾਈ, ਸਰੀਰ ਦੀ ਪਵਿੱਤਰਤਾ ਲਈ, ਕਿਉਂਕਿ ਮੌਤ ਵੀ ਖਾਲੀ ਦੇ ਜਾਂਦੀ ਹੈ। ਉਹ ਵੀ ਮੌਤ ਜੋ ਨਿੱਤ ਪਰਲੇ ਹੈ, ਇਹ ਨੀਂਦ ਹੈ। ਤੇ ਜਦੋਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ, ਇਸ ਨੂੰ ਨਮਿਤ ਪਰਲੋਂ ਕਿਹਾ ਕਿ ਜਦੋਂ ਸਵਾਸ ਸਮਾਪਤ ਹੋ ਜਾਣ ਤਾਂ ਮਨੁੱਖ ਅਗਲਾ ਕਦਮ ਨਹੀਂ ਪੁੱਟ ਸਕਦਾ, ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਘਰ ਘਰ ਇਹ ਪਹੁੰਚ ਹੈ ਸਦੜੇ ਪੈ ਰਹੇ ਹਨ। ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਇਹ ਸਦੜੇ ਗੁਰਮੁਖਾਂ ਨੂੰ ਅੰਮ੍ਰਿਤ ਵੇਲੇ ਵੀ ਪੈਂਦੇ ਹਨ। ਉੱਠ ਭਾਈ ਗੁਰੂ ਕੇ ਲਾਲ, ਇਹ ਮਨੁੱਖਾ ਜਨਮ ਵੀ ਤੇਰਾ ਅੰਮ੍ਰਿਤ ਵੇਲਾ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ, ਸੱਚਖੰਡ ਦੇ ਦੁਆਰ ਖੁੱਲ ਗਏ ਹਨ। ਗੁਰੂ ਜਾਗਦਾ ਹੋਵੇ ਤੂੰ ਸੁੱਤਾ ਹੋਵੇ ਤਾਂ ਫਿਰ ਪ੍ਰਸੰਨਤਾ ਨਹੀਂ ਭਾਈ। ਜੇ ਗੁਰੂ ਦੀ ਖੁਸ਼ੀ ਮੰਨਣੀ ਹੈ ਤਾਂ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਤੇ ਫਿਰ ਸਤਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ, ਤਾਂ ਕਿ ਤੇਰਾ ਜੀਵਨ ਸਫਲ ਹੋ ਜਾਵੇ, ਤੇਰਾ ਜਮਨਾ ਮਰਨਾ ਮਿਟ ਜਾਵੇ। ਇਸ ਲਈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨਹਾਰਾ ਸਿਬਰੀ। ਇਹ ਸੱਦਾਂ ਕੀ ਕਹਿ ਰਹੀਆਂ ਹਨ? ਇਹ ਸੱਦਾਂ ਕਹਿ ਰਹੀਆਂ ਹਨ ਬਾਈ ਸੱਦਨਹਾਰਾ ਸਿਬਰੀ, ਜਿਸ ਵਾਹਿਗੁਰੂ ਨੇ ਤੈਨੂੰ ਭੇਜਿਆ ਨਾ ਉਸਨੇ ਸੱਦਣਾ ਵੀ ਹੈ। ਮਨੁੱਖ ਐਵੇਂ ਨਹੀਂ ਸੰਸਾਰ ਵਿੱਚ ਆ ਗਿਆ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਕੱਲਿਆ ਹੋਇਆ ਹੈ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਤੇ ਜਿਹੜਾ ਕੱਲਿਆ ਹੋਇਆ ਆਉਂਦਾ, ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ, ਉਹ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ, ਕੋਈ ਡਿਊਟੀ ਲੈ ਕੇ ਆਉਂਦਾ, ਕੋਈ ਕੰਮ ਕਰਨ ਲਈ ਆਉਂਦਾ। ਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਈ ਸਾਨੂੰ ਸੰਸਾਰ ਵਿੱਚ ਭੇਜਿਆ, ਭਾਈ ਤੂੰ ਜਾ ਕੇ ਸਿਮਰ ਸਿਮਰ ਨਾਮ ਬਾਰੰਗ ਬਾਰ, ਬਾਰੰਗ ਬਾਰ ਉਸ ਪ੍ਰਭੂ ਦਾ ਸਿਮਰਨ ਕਰ, ਇਸ ਲਈ ਤੈਨੂੰ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ। ਇਹ ਐਵੇਂ ਨਹੀਂ ਮਿਲ ਗਿਆ, ਇਹ ਬੜਾ ਅਮੋਲਕ ਜਨਮ ਹੈ ਬਾਈ। ਲੱਖ ਚੁਰਾਸੀ ਪਰਮ ਦਿਆਂ ਦੁਰਲਭ ਜਨਮ ਪਾਇਆ, ਇੱਕ ਦਸ ਬੰਦਿਆਂ ਦੀ ਕਿਉਂ ਭੁਗਤਾਨੀ ਹੋਵੇ, ਕਿਤਨਾ ਸਮਾਂ ਲੱਗ ਜਾਂਦਾ। ਤੇ ਜਿਹਦੀ ਵਾਰੀ 84 ਲੱਖ ਦੇ ਬਾਅਦ ਆਈ ਹੋਵੇ, ਇੱਕ ਇੱਕ ਜੂਨ ਦੀ ਉਮਰ ਗਿਣੀਏ ਤਾਂ ਕਈ ਜੂਨਾਂ ਵਿੱਚ ਐਸੀਆਂ ਵੀ ਹਨ ਜਿਨ੍ਹਾਂ ਦੀ ਹਜ਼ਾਰ ਹਜ਼ਾਰ ਬਰਸ਼ ਉਮਰ ਹੈ, ਲੱਖ ਲੱਖ ਬਰਸ਼ ਉਮਰ ਹੈ, ਜਿਵੇਂ ਪਹਾੜਾਂ ਦੀ, ਬ੍ਰਿਸ਼ਾਂ ਦੀ ਕਈ ਕਈ ਹਜ਼ਾਰ ਬਰਸ਼। ਤੇ ਹਜ਼ੂਰ ਕਹਿੰਦੇ ਨੇ ਭਾਈ ਕਿਤਨੇ ਯੁੱਗਾਂ ਦੇ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੋਵੇਗਾ। ਅੰਦਾਜ਼ਾ ਲਾ ਲੈ ਕਿ ਲੱਖ ਚੁਰਾਸੀ ਲੱਖ ਦੇ ਬਾਅਦ ਤੇਰੀ ਵਾਰੀ ਆਈ ਹੈ। ਵਬਵਾ ਵਾਰੀ

ਸਾਰ ਰਾਤ ਦਿਵਸ ਕੇ ਕੂਕਨੇ ਕਹੂ ਕੇ ਸੁਣੇ ਪੁਕਾਰ। ਕਹਿੰਦੇ ਜੇ ਰਾਤ ਦਿਨ ਬੇਨਤੀਆਂ ਕਰੇਗਾ ਉਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਧਰਤੀ ਦੀ ਪੁਕਾਰ ਸੁਣੀ ਜਾਵੇਗੀ। ਜਦੋਂ ਗੁਰਸਿੱਖ ਸਤਿਗੁਰੂ ਨੂੰ ਯਾਦ ਕਰਦਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਦੇ ਸ਼ਬਦ ਮੰਤਰ

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ ਗੁਰਦੇਵ ਕੋ

ਜੁਮ ਬਲਾ ਵਹਿ ਤੁਮ ਬੋਲਹਿ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਸਰਤ ਕਰ ਸਿਫਤ ਤੁਮਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤ ਨੂੰ ਇਕਾਗ

0: ਵੜ ਭਾਗੀ ਸਤਸੰਗਤ ਪਾਵੈ ਭਾਗਹੀਨ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ
1: ਭਰੀਜੈ ਜੀਉ।
0: ਜਦੋਂ ਕਿਸੇ ਜੀਵ ਦੇ ਅੱਛੇ ਕਰਮ ਕੀਤੇ ਹੋਏ ਪੂਰਵਲੇ ਪਿਛਲੇ ਜਨਮਾਂ ਦੇ ਕੋਈ ਪੁੰਨ ਕੀਤੇ ਹੋਏ ਇਕੱਠੇ ਹੁੰਦੇ ਹਨ ਫਲ ਦੇਣ ਵਾਸਤੇ, ਉਦੋਂ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ, ਸਤਸੰਗ ਦਾ ਮਿਲਾਪ ਹੁੰਦਾ ਹੈ ਅਤੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਨ ਦੌਲਤ ਦਾ ਮਿਲ ਜਾਣਾ, ਜ਼ਮੀਨ ਜਾਇਦਾਦ ਦਾ ਮਿਲ ਜਾਣਾ, ਹੋਰ ਦੁਨਿਆਵੀ ਪਦਾਰਥਾਂ ਦਾ ਮਿਲ ਜਾਣਾ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ ਹੈ, ਇਹ ਪੁੰਨਾਂ ਦਾ ਪ੍ਰਤਾਪ ਹੈ। ਕੋਈ ਅੱਛੇ ਪੁੰਨ ਕੀਤੇ ਹੋਏ ਨੇ, ਚੰਗੇ ਭਾਗ ਇਸ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਸ ਨੂੰ ਸੋਝੀ ਪੈਂਦੀ ਹੈ ਕਿ ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਨੂੰ ਸ਼ਾਂਤੀ ਕਿੱਥੋਂ ਮਿਲੇਗੀ, ਅਸਲ ਸੁੱਖ ਕਿੱਥੇ ਹੈ। ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਮੇਰਾ ਪਰਮੇਸ਼ਰ ਦੇ ਨਾਲ ਕੀ ਸੰਯੋਗ ਹੈ, ਮੇਰਾ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ। ਸਤਸੰਗਤ ਕਿਸ ਨੂੰ ਕਹਿੰਦੇ ਹਨ? ਜੋ ਸਤਸੰਗ ਸਤ ਦੇ ਨਾਲ ਜੋੜਨ ਵਾਲੀ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਦੁਨੀਆ ਹਨੇਰਾ ਢੋਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹਨੇਰਾ ਢੋਂਦੀ ਹੈ ਦੁਨੀਆ। ਜੋ ਇਹ ਸੋਚਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਹੀ ਹੈ, ਸਾਡੇ ਜੀ ਇੱਥੇ ਹੀ ਹੈ, ਅੱਗੇ ਕੁਛ ਵੀ ਨਹੀਂ ਹੈ, ਸਾਡੇ ਜੀਵਨ ਦੇ ਮੈਂ ਅਸੀਂ ਕੰਮ ਨਾ ਕਰੀਏ, ਜੇ ਅਸੀਂ ਗੁਰਦੁਆਰੇ ਚਲੇ ਜਾਈਏ, ਜੇ ਅਸੀਂ ਨਾਮ ਜਪੀਏ, ਤਾਂ ਫਿਰ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ। ਇਹ ਸਭ ਹਨੇਰਾ ਢੋਣਾ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਇਸ ਦਾ ਕੀ ਕਾਰਨ ਹੈ? ਇਹ ਜੀਵ ਅਕਿਰਤ ਕਣ ਹੋ ਗਿਆ ਹੈ, ਸੰਸਾਰ ਤੇ ਆ ਕੇ ਇਸ ਨੂੰ ਆਪਣਾ ਮਾਲਕ ਭੁੱਲ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਦਾ ਇਹੀ ਕਾਰਨ ਹੈ

0: ਗੁਰਬਾਣੀ ਕਹਿੰਦੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਸੰਸਾਰ ਤੇ ਦੁਨੀਆਂ ਤੇ ਆ ਕੇ ਅਸੀਂ ਮਾਲਕ ਨੂੰ ਭੁੱਲ ਗਏ, ਦਾਤਾਂ ਦੇਣ ਵਾਲਾ ਭੁੱਲ ਗਿਆ ਹੈ, ਦਾਤਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਦਾਤਾਂ ਨਾਲ ਪਿਆਰ ਪਾ ਲਿਆ। ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਤੇ ਦਾਤਾ ਚੰਗਾ ਨਹੀਂ ਲੱਗਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੇਣ ਵਾਲਾ ਨਹੀਂ ਚੰਗਾ ਲੱਗਦਾ, ਦਾਤਾਂ ਚੰਗੀਆਂ ਲੱਗਦੀਆਂ ਹਨ। ਸੋ ਸਤਸੰਗੀ ਕੌਣ ਹੁੰਦੇ ਹਨ ਬਾਈ, ਸਿੱਖ ਕੌਣ ਹੁੰਦੇ ਹਨ ਬਾਈ, ਸੇਵਕ ਕੌਣ ਹੁੰਦੇ ਹਨ? ਜਾਗੇ ਹੋਏ। ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਹਨੇਰਾ ਢੋਂਦੀ ਹੈ। ਕਿਵੇਂ? ਅਗਿਆਨ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸਾਰੀ ਦੁਨੀਆਂ ਸੁੱਤੀ ਹੈ। ਬੋਲੋ ਸਤਸੰਗੀ ਜਾਗੇ ਹੋਏ ਹੁੰਦੇ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹੁੰਦੇ ਹਨ। ਦੂਸਰੇ ਨੂੰ ਉਹੀ ਜਗਾ ਸਕਦਾ ਹੈ ਜਿਹੜਾ ਖੁਦ ਜਾਗਿਆ ਹੋਵੇ, ਜੋ ਖੁਦ ਸੁੱਤਾ ਹੈ ਦੂਸਰੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਜਾਗਿਆ ਹੋਇਆ ਜਗਾ ਸਕਦਾ ਹੈ। ਸੋ ਸਤਸੰਗਤ, ਸਤਸੰਗੀ ਸਿੱਖ ਜਾਗੇ ਹੋਏ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਨੋਰਥ, ਜੀਵਨ ਦਾ ਉਦੇਸ਼, ਏਮ ਆਫ ਲਾਈਫ ਦਾ ਪਤਾ ਹੈ, ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਅਸੀਂ ਦੁਖੀ ਕਿਉਂ ਹਾਂ, ਸਾਨੂੰ ਸ਼ਾਂਤੀ ਕਿੱਥੋਂ ਮਿਲੇਗੀ। ਧੂੜ ਦਾ ਕੇਂਦਰ ਧਰਤੀ ਹੈ, ਜਿੰਨਾ ਚਿਰ ਧੂੜ ਧਰਤੀ ਵਿੱਚ ਮਿਲ ਨਹੀਂ ਜਾਂਦੀ ਉਨਾ ਚਿਰ ਉਸਨੂੰ ਸ਼ਾਂਤੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਾਣੀ ਦਾ ਕੇਂਦਰ ਸਮੁੰਦਰ ਹੈ, ਜਿੰਨਾ ਚਿਰ ਸਾਧ ਸੰਗਤ, ਅੱਗ ਦੀ ਚੰਗਿਆੜੀ ਦਾ ਕੇਂਦਰ ਸਾਧ ਅੱਗ ਹੈ, ਜਿੰਨਾ ਚਿਰ ਅੱਗ ਅੱਗ ਦੇ ਵਿੱਚ ਨਹੀਂ ਮਿਲ ਜਾਂਦੀ, ਜਿੰਨਾ ਚਿਰ ਪਾਣੀ ਸਮੁੰਦਰ ਵਿੱਚ ਨਹੀਂ ਮਿਲ ਜਾਂਦਾ ਉਸਨੂੰ ਸ਼ਾਂਤੀ ਕਿੱਥੇ, ਉਸਨੂੰ ਟਿਕਾ ਕਿੱਥੇ? ਇਸੇ ਤਰ੍ਹਾਂ ਸਾਡੀ ਆਤਮਾ ਦਾ ਕੇਂਦਰ ਪਰਮਾਤਮਾ ਹੈ, ਜਿੰਨਾ ਚਿਰ ਇਹ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਜਾਂਦੀ ਉਨਾ ਚਿਰ ਸੁੱਖ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸੇ ਕਰਕੇ ਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ,

0: ਇਹ ਉੱਤਮ ਜਗਿਆਸੂ ਸਵਾਲ ਕਰਦਾ ਹੈ। ਸਾਧੂਆਂ ਕੋਲ ਜਾ ਕੇ ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਇੱਕ ਉੱਤਮ ਜਗਿਆਸੂ ਹੁੰਦਾ ਹੈ, ਇੱਕ ਮੱਧਮ ਜਗਿਆਸੂ ਹੁੰਦਾ ਹੈ, ਇੱਕ ਕਨਿਸ਼ਠ ਜਗਿਆਸੂ ਹੁੰਦਾ ਹੈ। ਕਈ ਤਰ੍ਹਾਂ ਦੇ ਲੋਕ ਸਾਧੂਆਂ ਕੋਲ ਜਾਂਦੇ ਹਨ, ਗੁਰੂਆਂ ਪੀਰਾਂ ਕੋਲ ਜਾਂਦੇ ਹਨ, ਧਾਰਮਿਕ ਅਸਥਾਨਾਂ ਵੀ ਜਾਂਦੇ ਹਨ, ਤੀਰਥਾਂ ਤੇ ਜਾਂਦੇ ਹਨ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਰੇ ਲਾਭ ਖੱਟਣ ਵਾਲੇ ਨਹੀਂ ਹੁੰਦੇ ਹਨ, ਸਾਰੇ ਤੱਤ ਵਸਤੂ ਦੇ ਗ੍ਰਹਿਣ ਕਰਨ ਵਾਲੇ ਨਹੀਂ ਹੁੰਦੇ ਹਨ, ਸਾਰਿਆਂ ਨੂੰ ਇੱਕੋ ਜਿਹਾ ਲਾਭ ਨਹੀਂ ਹੁੰਦਾ ਹੈ, ਕਿਉਂਕਿ ਸਾਰਿਆਂ ਦੀ ਸ਼ਰਧਾ ਵੀ ਇੱਕੋ ਜਿਹੀ ਨਹੀਂ ਹੁੰਦੀ ਹੈ, ਸਾਰਿਆਂ ਦਾ ਵਿਸ਼ਵਾਸ ਇੱਕੋ ਜਿਹਾ ਨਹੀਂ ਹੁੰਦਾ ਹੈ, ਸਾਰਿਆਂ ਦਾ ਪਿਆਰ ਇੱਕੋ ਜਿਹਾ ਨਹੀਂ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਬਹੁਤ ਸਾਰੇ ਲੋਕ ਗੱਲਾਂ ਬਾਤਾਂ ਗੱਪਾਂ ਛੱਪਾਂ ਨਾਲੇ ਆਪਣਾ ਟਾਈਮ ਖਰਾਬ ਕਰਨਗੇ, ਨਾਲੇ ਸਾਧੂ ਲੋਕਾਂ ਦਾ ਟਾਈਮ ਖਰਾਬ ਕਰਨਗੇ। ਸੰਗਤ ਵੀ ਜਾਣਗੇ ਗੱਪਾਂ ਛੱਪਾਂ ਜਾਂ ਫਿਰ ਹੋਰ ਨੀਚ ਗੱਲਾਂ ਕਰਨੀਆਂ ਜਾਂ ਫਿਰ ਭਾਈ ਦੁਨਿਆਵੀ ਪਦਾਰਥ ਹੀ ਮੰਗਦੇ ਰਹਿਣਾ। ਉੱਤਮ ਜਗਿਆਸੂ ਇਹ ਗੱਲ ਕਰਦਾ ਹੈ ਕਿ ਮੈਨੂੰ ਪਰਬ ਮਿਲਵੇ ਕੋ ਪ੍ਰੀਤ ਮਨ ਲਾ ਕੇ ਪਾਏ ਲਗੋ ਮੋਹੇ ਕਰੋ ਬੇਨਤੀ ਕੋ ਸੰਤ ਮਿਲਾ
1: ਬੜ ਭਾਗੀ।
0: ਮੇਰੇ ਮਨ ਦਾ ਉਦੇਸ਼, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕਿਵੇਂ ਪਰਮਾਤਮਾ ਦਾ ਦਰਸ਼ਨ ਕਰਾਂਗਾ, ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਮੇਰਾ ਕਿਵੇਂ 84 ਦਾ ਚੱਕਰ ਕੱਟਿਆ ਜਾਵੇਗਾ। ਬਾਕੀਆਂ ਦੀ ਗੱਲ ਛੱਡੋ, ਆਪਾਂ ਉੱਤਮ ਜਗਿਆਸੂ ਦੀ ਗੱਲ ਕਰਦੇ ਹਾਂ। ਸੋ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਫਿਰ ਇਹੀ ਜਵਾਬ ਮਿਲਦਾ ਹੈ, ਭਾਈ

0: ਮਹਿਮਾ ਸੁਣੀ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਏਡਾ ਵੱਡਾ ਸਤਿਗੁਰੂ, ਜਿਵੇਂ ਜੋਗੀ ਪੁੱਛਦੇ ਨੇ ਕਿ ਨਾਨਕ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ, ਕਿਆ ਕਰਾਮਾਤ ਦੁਨੀਆਂ ਨੂੰ ਤੁਸੀਂ ਦਿਖਾਈ ਆ ਜੋ ਇੰਨੇ ਲੋਕ ਤੁਹਾਡੇ ਮਗਰ ਲੱਗੇ ਨੇ, ਕਿਆ ਸੰਸਾਰ ਨੂੰ ਤੁਸੀਂ ਕੋਈ ਕਰਾਮਾਤ ਦਿਖਲਾਈ ਹੈ। ਗੁਰੂ ਜੀ ਕਹਿੰਦੇ ਨੇ ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਦੇ ਨਾਹੀਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕੋਈ ਕਰਾਮਾਤ ਨਹੀਂ ਕੀਤੀ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦੇ ਫਿਰ ਇੱਥੇ ਕਿਵੇਂ ਆ ਗਏ ਸੁਮੇਰ ਪਰਬਤ ਤੇ, ਤਾਂ ਕਿਸੇ ਦੀ ਗਮਤਾ ਨਹੀਂ ਆਉਣ ਦੀ। ਗੁਰੂ ਜੀ ਕਹਿੰਦੇ ਹਾਂ ਜਪਿਆ ਪਰਮੇਸ਼ਵਰੋ, ਮੈਂ ਤਾਂ ਇੱਕ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ, ਪਰਮੇਸ਼ਰ ਦਾ ਹੀ ਆਰਾਧਨ ਕੀਤਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਰਹੋ ਵਿਚਾਰ, ਸਤਸੰਗਤ ਗੁਰੂ ਅੰਗਦ ਦੇ ਮਹਾਰਾਜ ਜਾ ਰਹੇ ਹਨ ਤੇ ਸੁਣਿਆ ਗੁਰੂ ਨਾਨਕ। ਗੁਰੂ ਨਾਨਕ ਦਾ ਨਾਂ ਸੁਣ ਕੇ ਮਨ ਦੇ ਵਿੱਚ ਰਾਹਟ ਛਿੜ ਪੈਂਦੀ ਹੈ। ਸੱਚਮੁੱਚ ਬਾਣੀ ਦੇ ਵਿੱਚ ਲਿਖਿਆ ਹੈ, ਗੁਰੂ ਦਾ ਮਿਲਾਪ ਗੁਰ ਪੂਰਾ ਭੇਟਿਓ, ਵੱਡ ਭਾਗੀ ਮਨਾ ਭਇਆ
1: ਪਰਗਾਸਾ।
0: ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਲਿਖਦੇ ਨੇ ਸਤਿਗੁਰੂ

0: ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ
1: ਰਾਮ ਰਾਜੇ,
0: ਉਹਨਾਂ ਨੂੰ ਸਤਿਗੁਰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੇ ਭਾਗਾਂ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੀ ਕਿਸਮਤ ਵਾਲਿਆਂ ਨੂੰ ਰੱਬ ਸਾਹਮਣੇ ਆ ਜਾਏ ਤਾਂ ਵੀ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਰਿਆਂ ਨੇ ਗੁਰੂ ਨਾਨਕ ਤੋਂ ਲਾਭ ਥੋੜਾ ਉਠਾਇਆ। ਸਾਧ ਸੰਗਤ ਅੱਖਾਂ ਤਾਂ ਹਨ, ਅੱਖਾਂ ਤਾਂ ਦੁਰਯੋਧਨ ਕੋਲ ਵੀ ਸਨ। ਕ੍ਰਿਸ਼ਨ ਜੀ ਸਮਝਾਉਣ ਵਾਸਤੇ ਗਏ, ਗਵਾਲਿਆਂ ਦਾ ਮੁੰਡਾ ਸਮਝਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਾਵਣ ਦੀ ਲੰਕਾ ਸੜ ਕੇ ਸਵਾਹ ਹੋ ਗਈ। ਮਰਨ ਸਮੇਂ ਤੱਕ ਉਸਨੇ, ਹਾਲਾਂਕਿ ਉਸਦੇ ਭਰਾ ਨੇ ਵੀ ਉਸਨੂੰ ਸਮਝਾਇਆ, ਭਵਿਸ਼ਣ ਨੇ ਸ਼ਰਨ ਲਈ ਸ੍ਰੀ ਰਾਮ ਦੀ ਸਮਝਾਉਣ ਦੀ, ਉਸਨੇ ਸਾਧ ਸੰਗਤ ਮਾੜੇ ਭਾਗਾਂ ਵਾਲੇ ਨੇ ਸਮਝਾਉਣ ਵਾਲੇ ਦੀ ਵੀ ਲੱਤ ਮਾਰੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦਾ ਤੂੰ ਮੇਰੇ ਕੋਲ ਇੱਕ ਬਨਵਾਸੀ ਦੀ ਮਹਿਮਾ ਕਰੀ ਜਾ ਰਿਹਾ ਹੈ। ਇੱਕ ਬਣਾ ਵਿੱਚ ਫਿਰਨ ਵਾਲਾ ਬੰਦਾ, ਫਿਰਨ ਵਾਲੇ ਦੋ ਬੰਦਿਆਂ ਦੀ ਤੂੰ ਮੇਰੇ ਕੋਲ ਮਹਿਮਾ ਕਰਦਾ, ਮੈਂ ਏਡਾ ਵੱਡਾ ਲੰਕਾ ਪਦੇ। ਕਿਹਾ ਵੀ ਸ਼ਰਨ ਵਿੱਚ ਚਲਿਆ ਜਾ। ਉਸਦੀ ਇਸਤਰੀ ਨੇ ਕਿਹਾ ਸ਼ਰਨ ਵਿੱਚ ਚਲਿਆ ਜਾ। ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਹੈ। ਚੰਦੂ ਨੂੰ ਬਥੇਰਾ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਪਰੰਤੂ ਉਸ ਹੰਕਾਰੀ ਨੇ ਗੁਰੂ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਬਿਠਾ ਸ਼ਹੀਦ ਕੀਤਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਸਾਧ ਸੰਗਤ ਬਾਣੀ ਦੇ ਵਿੱਚ ਲਿਖਿਆ ਹੈ ਨਾ।

ਐਡੇ ਵੱਡੇ ਨਾਨਕ ਨੂੰ ਵੀ ਲੋਕ ਕਰਾਈਆ ਕਹਿੰਦੇ ਰਹੇ, ਆਪਣੀਆਂ ਆਪਣੀਆਂ ਗਰਜਾਂ ਦੇ ਨਾਲ ਗਰਜਾਂ ਦੇ ਲਈ ਲੋਕ ਸੰਤਾਂ ਨਾਲ ਕਹਿੰਦੇ ਰਹੇ।

ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ

ਗੁਰੂ ਨਾਨਕ ਦੀ ਮਿਹਰ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦਾ ਰੂਪ ਬਣ ਗਏ। ਪਰ ਪ੍ਰਿਥੀ ਚੰਦ ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ, ਈਰਖਾ ਵਾਲਾ, ਦੁਬਦਾ ਵਾਲਾ ਸੀ, ਔਰ ਮਹਾਦੇਵ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਸੀ। ਵੱਡਾ ਭਰਾ ਪ੍ਰਿਥੀ ਚੰਦ ਹਰ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਈਰਖਾ ਕਰਿਆ ਕਰਦਾ ਸੀ। ਇੱਕ ਦਿਨ ਦਾ ਜ਼ਿਕਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧਰਮਸ ਪਤਨੀ ਮਾਤਾ ਗੰਗਾ ਜੀ, ਜਿਨ੍ਹਾਂ ਨੇ ਵਿਹੜੇ ਦੇ ਵਿੱਚ ਕੀਮਤੀ ਕੱਪੜੇ, ਕੀਮਤੀ ਸਮਾਨ ਰੱਖੇ ਹੈ, ਧੁੱਪ ਲਵਾਉਣ ਵਾਸਤੇ ਕੱਪੜਿਆਂ ਨੂੰ ਪ੍ਰਿਥੀ ਚੰਦ ਜੀ ਦੀ ਘਰਵਾਲੀ ਕਰਮ ਕੌਰ, ਉਸਨੇ ਜਦ ਛੱਤ ਤੇ ਚੜ ਕੇ ਮਾਤਾ ਗੰਗਾ ਜੀ ਦੇ ਘਰ ਵੱਲ ਦੇਖਿਆ, ਰੇਸ਼ਮੀ ਕੱਪੜੇ, ਗਹਿਣੇ, ਕੀਮਤੀ ਸਮਾਨ, ਤੇ ਸੜ ਬਲ ਕੇ ਕੋਲੇ ਹੋ ਗਈ। ਕਰਮ ਕੌਰ ਇਹ ਸਾਰਾ ਕੁਝ ਦੇਖ ਕੇ ਬਰਦਾਸ਼ਤ ਨਾ ਕਰ ਸਕੀ, ਮੰਜੀ ਤੇ ਆ ਕੇ ਲੰਮੇ ਪੈ ਗਈ। ਪ੍ਰਿਥੀ ਚੰਦ ਬਾਹਰੋਂ ਆਏ, ਘਰਵਾਲੀ ਨੂੰ ਕਹਿਣ ਲੱਗੇ, ਕਰਮ ਕੌਰੇ ਉਦਾਸ ਕਿਉਂ ਹੈ? ਕਰਮ ਕੌਰ ਕਹਿਣ ਲੱਗੀ ਪ੍ਰਿਥੀ ਚੰਦ ਨੂੰ, ਅਗਰ ਤੁਸੀਂ ਆਪਣੇ ਪਿਤਾ ਦਾ ਕਹਿਣਾ ਮੰਨਿਆ ਹੁੰਦਾ

ਪਿਤਾ ਦੀ ਆਗਿਆ ਨਹੀਂ ਮੰਨੀ, ਸੇਵਾ ਸਿਮਰਨ ਨਹੀਂ ਕੀਤਾ ਤੇ ਇਹ ਗੁਰਗੱਦੀ ਤੁਹਾਨੂੰ ਨਹੀਂ ਮਿਲੀ। ਪਰ ਤੁਹਾਡਾ ਛੋਟਾ ਭਰਾ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਸੇਵਾ ਸਿਮਰਨ ਕੀਤਾ।

ਕਰਮ ਕੌਰ ਦੀ ਗੱਲ ਸੁਣ ਕੇ ਹੱਸੇ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਐ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ, ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ। ਕਿਹੜੀ ਮੂੰਹ ਨਾਲ, ਕਿਹੜੀ ਜਵਾਨ ਨਾਲ ਉਹ

ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ, ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਕਾਰਨ ਕੋਈ ਧੀ ਨਾ ਪੁੱਤਰ ਇਹਨਾਂ ਦੁਨੀਆਂ ਤੋਂ ਔਤਰਿਆਂ ਚਲਿਆਂ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿਚ ਆਏ। ਮਾਤਾ ਗੰਗਾ ਜੀ ਨੇ

ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ। ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਬਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ

ਅਮਰਤਾ ਵਿੱਚ ਔਰ ਨਿਉਂ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ ਮਿੱਸੀਆਂ ਰੋਟੀਆਂ ਬਣਾਈਆਂ ਦਹੀਂ ਰਿੜਕ ਕੇ ਲੱਸੀ ਬਣਾਈ ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ ਸਿਰ ਤੇ ਲੱਸੀ ਦੀ ਚਾਟੀ ਅਚਾਰ ਗੰਢਾ ਔਰ ਮਿੱਠੇ ਮਿੱਸੇ

ਮਨ ਵਿੱਚ ਨਿਮਰਤਾ ਔਰ ਮਨ ਵਿੱਚ ਪਿਆਰ ਹੈ। ਕਹਿੰਦੇ ਨੇ ਦਿਲਾਂ ਨੂੰ ਦਿਲ ਦੀ ਰਾਹ ਹੁੰਦੀ। ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਤੁਰੇ ਜਾ ਰਹੇ ਨੇ ਔਰ ਬਾਬਾ ਬੁੱਢਾ ਜੀ ਅੱਜ ਆਪ ਆਪਣੀ ਜਗ੍ਹਾ ਤੋਂ ਉੱਠ ਕੇ ਅਗਾਂ ਹੋਏ ਔਰ ਭੱਜ ਕੇ ਮਾਤਾ ਗੰਗਾ ਜੀ ਦੇ ਸਿਰ ਤੋਂ ਪ੍ਰਸ਼ਾਦੇ ਅਤੇ ਲੱਸੀ ਦੀ ਚਾਟੀ ਪਕੜ ਲਈ ਔਰ ਨਾਲ ਕਹਿਣ ਲੱਗੇ ਮਾਂ ਅੱਜ ਬੜੀ ਦੇਰ ਕਰ ਦਿੱਤੀ, ਅੱਜ ਤੇ ਭੁੱਖ ਵੀ ਬੜੀ ਲੱਗੀ, ਕੈਸਾ ਰਿਸ਼ਤਾ ਜਿਹਦੇ ਕੋਲ ਪੁੱਤਰ ਮੰਗਣ ਗਏ ਨੇ ਉਹ ਅੱਗੋਂ ਮਾਤਾ ਗੰਗਾ ਜੀ ਨੂੰ ਮਾਂ ਕਹਿ ਕੇ ਬੁਲਾ ਰਹੇ ਨੇ ਔਰ ਬਾਬਾ ਜੀ ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ। ਜੋ ਜ਼ਿਮੀਦਾਰਾਂ ਦਾ ਸੁਭਾਅ ਹੈ ਲੱਸੀ ਨਾਲ ਹੀ ਹੱਥ ਧੋਤੇ ਪ੍ਰਸ਼ਾਦਾ ਛਕਣ ਲੱਗ ਪਏ, ਪਿਆਜ਼ ਤੇ ਮੁੱਕਾ ਮਾਰਿਆ, ਪਿਆਜ਼ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ

ਕਿਸੇ ਰੱਬ ਦੇ ਪਿਆਰੇ ਤੋਂ ਰਸਤਾ ਲੱਭ ਲਵੇ, ਕਿਸੇ ਰੱਬ ਦੇ ਪਿਆਰੇ ਤੋਂ ਰਸਤਾ ਪੁੱਛ ਲਵੇ। ਜਦੋਂ ਕੋਈ ਰੱਬ ਦੇ ਪਿਆਰੇ ਕੋਲ ਪੁੱਛਣ ਵਾਸਤੇ ਜਾਏਗਾ, ਉਹ ਪਹਿਲਾਂ

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ। ਇਹ ਸਵਾਲ ਹੀ ਐਸਾ ਹੈ, ਇਹ ਬੋਲੀ ਐਸੀ ਹੈ, ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ।

ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ। ਪਤਾ ਹੀ ਨਹੀਂ ਕਿਵੇਂ ਰੰਗਣਾ, ਜ਼ਰਾ ਧਿਆਨ ਦਿਓ। ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ ਤੇ

ਤਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ ਤੇ ਭਾਈ ਮੰਝ ਕਹਿਣ ਦਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ ਸਿਮਰਨ ਕਰਕੇ ਤੇ ਫਿਰ ਐਸਾ ਰੰਗ ਚੜ੍ਹੇਗਾ।

ਸਾਰੇ ਲੋਕ ਆ ਕੇ ਮੱਥਾ ਵੀ ਟੇਕਦੇ ਨੇ, ਸਿਰ ਤੇ ਚੁਕਾ ਦਿੰਦੇ ਨੇ, ਪਰ ਮਨ ਆਪਣੇ ਕੋਲ ਰੱਖਦੇ ਨੇ, ਮਨ ਨਹੀਂ ਚੁਕਾਉਂਦੇ। ਚੜ੍ਹਦੀ ਜਾ ਰਹੀ, ਇਸ ਲਈ ਸੇਵਾ ਕਰਕੇ, ਕਾਰ ਸੇਵਾ ਕਰਕੇ ਤਨ ਦਾ ਚੁੱਲ੍ਹਾ ਪਹਿਲਾਂ ਰੰਗਣਾ।

ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਨ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਤੋਤਾ ਤੋਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਤੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ।

ਹਸੂਰ ਕੰਜਨੀ ਗੰਗਾ ਅਸੀਂ ਵੀ ਅੱਜ ਆਪਣੇ ਤਨ ਦਾ ਚੋਲਾ ਰੰਗ ਲਈਏ ਮਾਤ ਗੰਗਾ ਜੀ ਨੇ ਆਖਿਆ ਪਾਤਸ਼ਾਹ ਤੁਹਾਡੇ ਚਰਨਾਂ ਤੇ ਜਿਹੜਾ ਵੀ ਆ ਕੇ ਮੱਥਾ ਟੇਕ ਲੈਂਦਾ ਉਹਦਾ ਤਨ ਦਾ ਵੀ ਚੋਲਾ ਰੰਗਿਆ ਗਿਆ ਤੇ ਮਨ ਦਾ ਵੀ ਰੰਗਿਆ ਗਿਆ ਨਹੀਂ ਗੰਗਾ ਅਜੇ ਵੀ ਬੜੀ ਭੁੱਖ ਹੈ ਮੇਰਾ ਚਿੱਤ ਕਰਦਾ ਮੈਂ ਹਰ ਵਕਤ ਸਾਥ

ਨਾਲ ਜਨ ਲੈ ਲਿਆ ਤੇ ਨਾਲ ਪੱਖਾ ਲੈ ਲਿਆ। ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ ਨੇ ਬੱਚੀਏ ਵਾਹਿਗੁਰੂ ਤੇਰੀ ਆਸ ਪੂਰੀ ਕਰੇ। ਇਸ ਗੱਲ ਦਾ ਨਹੀਂ ਪਤਾ ਦੁਨੀਆਂ ਨੂੰ ਦਾਤਾਂ ਦੇਣ ਵਾਲਾ ਦੁਨੀਆਂ ਜਿਹਦੇ ਕੋਲ ਮੰਗਦੀ ਏ ਉਹ ਤੁਹਾਡੀ ਸੇਵਾ ਪੈ ਕਰ ਦੇਣਾ ਜੀ। ਤੇ ਇੱਧਰ ਬਜ਼ੁਰਗ ਕਹਿੰਦੇ ਗੁਰਸਿੱਖਾ ਤੂੰ ਬੜਾ ਚੰਗਾ ਚੰਗਾ ਤੇ ਹੈ ਹੀ ਸੀ ਤੇ ਜਿਹੜੇ ਨੇੜੇ ਗੁਰਸਿੱਖ ਸਨ ਗੁਰੂ ਸਾਹਿਬ ਦੇ ਉਹ ਕਹਿ ਰਹੇ ਨੇ ਗੁਰਸਿੱਖਾ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਤੇਰੀ ਸਿਫਾਰਿਸ਼ ਕਰਾਂਗੇ ਤਾਂ ਉਹ ਸਾਰਾ ਕੁਝ ਦੇਣਗੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੀ ਹੋਰ ਕੋਈ ਸਿਫਾਰਿਸ਼ ਨਾ ਕਰੇ ਮੇਰੀ ਸਿਰਫ ਇਹੋ ਹੀ ਸਿਫਾਰਿਸ਼ ਕਰਿਓ ਕਿ ਮੈਂ ਸਾਧ ਸੰਗਤ ਦੀ ਸੇਵਾ ਕਰਦਾ ਰਹਾਂ ਤੇ

ਤੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਖੜੀਆਂ ਹੋ ਗਈਆਂ। ਠਹਿਰੋ ਭਾਈ, ਪਹਿਲਾਂ ਗੁਰੂ ਤੋਂ ਆਗਿਆ ਤੇ ਲੈ ਲਈਏ। ਆਗਿਆ ਕਿਵੇਂ ਲਈਏ? ਵਾਹ ਗੁਰੂ, ਤੇਰੀ ਆਗਿਆ ਮੰਗਣ ਦਾ ਕਿਤਨਾ ਸੁੰਦਰ

ਜੇ ਕਿਸੇ ਗੁਰਸਿੱਖ ਦਾ ਜੋੜਾ ਸਾਨੂੰ ਚੁੱਕਣਾ ਵੀ ਪਵੇ ਤੇ ਮਨ ਵਿੱਚ ਨਫ਼ਰਤ ਆ ਜਾਂਦੀ। ਹਜ਼ੂਰ ਜੋੜਿਆਂ ਵਿੱਚ ਖੜੇ ਹਨ, ਰੁਮਾਲ ਲੈ ਕੇ ਇੱਕ ਇੱਕ ਜੋੜੇ ਨੂੰ ਸਾਫ਼ ਕਰੀ ਜਾਂਦੇ। ਸੰਗਤਾਂ ਅੰਦਰ ਗਈਆਂ, ਬੇਬਲ ਹੋ ਗਈਆਂ। ਜਿਸ ਗੁਰੂ ਨੂੰ ਲੱਭਣ ਵਾਸਤੇ, ਜਿਸ ਗੁਰੂ ਦੇ ਅੱਗੇ ਮੱਥਾ ਟੇਕਣਾ, ਉਹ ਤੇ ਸਿੰਘਾਸਨ ਤੇ ਬਿਰਾਜਮਾਨ ਨੇ। ਬਾਬਾ ਬੁੱਢਾ ਜੀ ਤੋਂ ਪੁੱਛਿਆ ਤੇ ਬਾਬਾ ਬੁੱਢਾ ਜੀ ਨੇ ਚਾਰੇ ਪਾਸੇ ਤੱਕਿਆ, ਨਜ਼ਰ ਪਈ, ਨੇਤਰਾਂ ਚੋਂ ਜਲ ਆ ਗਿਆ। ਆਖਿਆ, ਉਹ ਗੁਰਸਿੱਖੋ ਜਿਸ ਤੇ ਚਰਨ ਪਰਸਣ ਵਾਸਤੇ ਆਏ ਹੋ, ਉਹ ਤੇ ਤੁਹਾਡੇ ਜੋੜਿਆਂ ਚ ਖੜਾ। ਤੇ ਆ ਕੇ ਬਾਬਾ ਬੁੱਢਾ ਜੀ ਨੇ ਪੁੱਛਿਆ, ਪਾਤਸ਼ਾਹ ਜੋੜਿਆਂ ਵਿੱਚ ਕੀ ਕਰ ਰਹੇ ਹੋ? ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਜੋੜਿਆਂ ਚ ਕੀ ਲੱਭ ਰਹੇ ਹੋ? ਇੱਕ ਇੱਕ ਜੋੜੇ ਨੂੰ ਪਾਤਸ਼ਾਹ ਵੇਖ ਰਹੇ ਨੇ। ਕਹਿੰਦੇ ਨੇ, ਬਾਬਾ ਬੁੱਢਾ ਜੀ ਥੋੜੀ ਦੇਰ ਹੋਰ ਠਹਿਰ ਜਾਓ, ਮੈਂ ਇੱਕ ਇੱਕ ਜੋੜੇ ਨੂੰ ਚੁੱਕ ਕੇ ਤਾਂ ਵੇਖ ਰਿਹਾ, ਮੈਨੂੰ ਕਿਤੇ ਗੁਰੂ ਨਾਨਕ ਦਾ ਜੋੜਾ ਲੱਭ ਜਾਏ। ਮੈਂ ਸੁਣਿਆ ਕਿ ਜਦੋਂ ਸਾਧ ਸੰਗਤ ਇਕੱਠੀ ਹੋ ਕੇ ਟੁਰ ਪਵੇ ਵਿੱਚ ਗੁਰੂ ਨਾਨਕ ਵੀ ਟੁਰ ਪੈਂਦਾ। ਮੈਂ ਸੁਣਿਆ ਕਿ ਸਾਧ ਸੰਗਤ ਆਈ ਹੈ ਤੇ ਉੱਥੇ ਵੀ ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਤਾਂ ਗਿਆ ਸੀ ਕਿ ਕਿਤੇ ਸੇਵਾ ਕਰਦਿਆਂ ਕਰਦਿਆਂ ਕਿਤੇ ਗੁਰੂ ਨਾਨਕ ਦੇ ਚਰਨ ਵੀ ਮੇਰੇ ਹੱਥ ਆ ਜਾਣ। ਮੈਂ ਗੁਰੂ ਨਾਨਕ ਦਾ ਜੋੜਾ ਢੂੰਡ ਲਵਾਂ। ਹਜ਼ੂਰ ਦੇ ਨੇਤਰਾਂ ਚ ਵੈਰਾਗ ਆ ਗਏ। ਆਖਿਆ, ਬਾਬਾ ਬੁੱਢਾ ਜੀ, ਸਾਧ ਸੰਗਤ ਨੂੰ ਕਹਿ ਦਿਓ ਥੋੜੀ ਦੇਰ ਹੋਰ ਰੁਕ ਜਾ, ਮੈਨੂੰ ਇਸ ਰਸ ਤੋਂ ਨਾ ਤੋੜਨ, ਗੁਰੂ ਨਾਨਕ ਦਾ ਜੋੜਾ ਲੱਭ ਜਾਏ ਤੇ ਮੈਂ ਆਪਣੇ ਆਪ ਹੀ ਹਰਿਮੰਦਰ ਸਾਹਿਬ ਪਹੁੰਚ ਜਾਵਾਂਗਾ। ਇਤਨੀ ਨਿਮਰਤਾ, ਜੇ ਇਤਨੀ ਨਿਮਰਤਾ ਸੀ ਤੇ ਤਵੀਆਂ ਤੇ ਬਹਿ ਕੇ ਵੀ ਕ੍ਰੋਧ ਨਹੀਂ ਆਇਆ। ਜੇ ਇਤਨੀ ਨਿਮਰਤਾ ਸੀ ਤਾਂ ਤੇ ਭੱਟਾਂ ਨੇ ਕਹਿ ਦਿੱਤਾ ਕਿ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਭਰ, ਭਨ ਮਥਰਾ ਕਛ ਭੇਦ ਨਹੀਂ ਬੁਰ ਅਰਜਨ।

ਸਰ ਧਿਆਨ ਦੇਣਾ ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ ਹਸੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ

ਬਿਲਕੁਲ ਹੀ ਅਸਮਾਨ ਨੂੰ ਥੱਲੇ ਲੈ ਆਉਂਦੇ ਕਹਿੰਦੇ ਕਿ ਜਿਹੜੇ ਸਿਮਰਨ ਤੋਂ ਖਾਲੀ ਨੇ ਕਬੀਰ ਸਾਹਿਬ ਕਹਿੰਦੇ ਉਹਨਾਂ ਤੋਂ ਸਦਾ ਡਰਦੇ ਰਹੀਏ।

ਤਾੜੀਆਂ ਵਜਾਉਂਦੇ। ਚੰਗਾ ਹੋਇਆ ਚਲਾ ਗਿਆ, ਸਾਧ ਸੰਗਤ ਦੀ ਨਿੰਦਿਆ ਕਰਦਾ ਸੀ, ਕਦੇ ਸਿਮਰਨ ਨਹੀਂ ਸੀ ਕਰਦਾ, ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ, ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ।

ਧਰਤੀ ਨੇ ਪੁਕਾਰ ਕੀਤੀ, ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜਾ ਹੈ। ਆਕਾਸ਼ਬਾਣੀ ਹੋਈ, ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੋਂ ਚੁੱਕ ਲਵਾਂ, ਆਖੇ ਨਹੀਂ। ਜੇ ਤੂੰ ਆਖੇ ਤੇ ਸਾਰੀ ਬਨਸਪਤੀ ਤੇਰੇ ਸਿਰ ਤੋਂ ਚੁੱਕ ਲਵਾਂ, ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੋਂ ਚੁੱਕ ਲਵਾਂ, ਤੇਰਾ ਭਾਰ ਹੌਲਾ ਹੋ ਜਾਏਗਾ, ਆਖੇ ਨਹੀਂ। ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ, ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ, ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝਿਆ, ਤੇ ਫਿਰ ਕਦਾ ਪਾਰ ਹੈ। ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਭਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ, ਤੈਨੂੰ ਭੁੱਲ ਜਾਂਦੇ ਨੇ, ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ, ਉਹਨਾਂ ਅਕਿਰਤ ਕਣਾਂ ਦਾ ਭਾਰ ਹੈ। ਇਸ ਲਈ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ। ਆਓ ਇੱਕ ਵਾਰ ਸਾਰੇ ਪੜੀ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ। ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ। ਪਰ ਜਿਤਨਕ ਮਨ ਜੁੜ ਸਕੇ, ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ, ਜਿੰਨਕ ਮਨ ਜੁੜ ਸਕੇ ਉਨਾ ਹੀ ਚੰਗਾ ਹੈ। ਪਰ ਮੈਂ ਬੇਨਤੀ ਕਰਾਂਗਾ, ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ, ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ ਦਾ ਚੋਲਾ ਰੰਗ ਲਵੋ।

ਪਾਸੇ ਦਾਸ, ਦੂਜੇ ਪਾਸੇ ਵੀਰ ਤੇ ਤੀਸਰੇ ਪਾਸੇ ਭੈਣਾ। ਇਸ ਸ਼ਬਦ ਨੂੰ ਦੋ ਚਾਰ ਦਫਾ ਹੋਰ ਕਹਿ ਦਿੱਤਾ, ਪਹਿਲਾਂ ਦਾਸ ਬੋਲਣਗੇ, ਫਿਰ ਵੀਰ ਬੋਲਣ, ਤੇ ਫਿਰ ਭੈਣਾਂ ਬੋਲਣ।

ਪਰ ਨੂੰ ਸਤਿਕਾਰਯੋਗ ਸਾਧ ਸੰਗਤ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਰਕੇ ਸਿੱਖ ਸੰਗਤਾਂ ਯਾਦ ਕਰਦੀਆਂ ਹਨ, ਜਿਨ੍ਹਾਂ ਦੀ ਯਾਦ ਵਿੱਚ ਕਈ ਜਗ੍ਹਾ ਗੁਰਦੁਆਰੇ ਬਣੇ ਹਨ। ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਜਿਸ ਜਗ੍ਹਾ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾ ਕੇ ਆਪਣਾ ਸੀਸ ਝੁਕਾਉਂਦੀਆਂ ਹਨ ਔਰ ਨਾਲ ਮੱਥਾ ਟੇਕਦਿਆਂ ਹੋਇਆਂ ਉਹਨਾਂ ਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਹੈ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੋ ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੀਵਨ ਆਪਾਂ ਸਾਰੇ ਰਲ ਕੇ ਵਿਚਾਰ ਕਰੀਏ। ਜੀਵਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਉਚਾਰੀ ਹੋਈ ਪੌੜੀ, ਹਰਿਕ੍ਰਿਸ਼ਨ ਪਇਓ ਅਸ਼ਟਮ ਬਲਵੀਰਾ, ਆਓ ਆਪਾਂ ਸਾਰੇ ਰਲ ਕੇ ਇਹ ਸ਼ਬਦ ਦੀ ਵਿਚਾਰ ਕਰੀਏ।

ਕੰਮ ਕਿਹਾ ਹੈ ਅੱਠਵੇਂ ਗੁਰੂ ਬਲਵੀਰਾ ਬਲ ਵਾਲੇ ਜਿਨ ਪਹੁੰਚ ਦੇਹਲੀ ਤਜਿਓ ਸਰੀਰਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਹਰ ਕ੍ਰਿਸ਼ਨ ਪਾਇਓ, ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਗੁਰੂ ਬੜੇ ਬਲ ਵਾਲੇ ਸਨ। ਜਿਨ ਪਹੁੰਚ ਦੇਹਲੀ ਤਜਿਓ ਸਰੀਰਾ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਆਪਣਾ ਸਰੀਰ ਤਿਆਗਿਆ। ਬਾਲ ਰੂਪ ਧਰਿਓ ਸਵਾਂਗ ਰਚਾਏ, ਬਾਲ ਰੂਪ ਵਿੱਚ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਕੌਤਕ ਕਰਕੇ ਅਤੇ ਦੁਖੀਆਂ ਦੇ ਦੁੱਖ ਦੂਰ ਕਰਕੇ ਦੁਖੀਆਂ ਨੂੰ ਸੁੱਖ ਦਿੱਤਾ। ਬਾਲ ਰੂਪ ਧਰਿਓ ਸਵਾਂਗ ਰਚਾਏ, ਤਬ ਸਹਿਜੇ ਤਨ ਕੋ ਛੋੜ ਸਿਧਾਏ। ਇਹ ਗੁਰੂ ਦਾ ਕੌਤਕ ਹੈ ਕਿ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਦੁਖੀਆਂ ਦੇ ਦੁੱਖ ਦੂਰ ਕਰਕੇ ਆਪਣਾ ਸਰੀਰ ਤਿਆਗਿਆ। ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ ਬਾਰੇ

ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਸੰਗਤਾਂ ਜਿੱਥੇ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਉੱਥੇ ਗੁਰੂ ਪਰਿਵਾਰ ਦੇ ਵੀ ਦਰਸ਼ਨ ਕਰਦੀਆਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਨੀਂਹ ਰੱਖੀ ਛੂਤ ਛਾਤ ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਨਿਰਮਲ ਪੰਥ ਚਲਾਇਆ ਇਸ ਪੰਥ ਵਿੱਚ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ ਔਰ ਜਿਹੜਾ ਜਾਤ ਪਾਤ ਸਿੱਖ ਮੰਨਦਾ ਹੈ ਸਿੱਖ ਬੇਸ਼ੱਕ ਉਹ ਖਵਾਉਂਦਾ ਹੈ ਪਰ ਗੁਰੂ ਦੇ ਉਪਦੇਸ਼ ਤੋਂ ਉਹ ਦੂਰ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਪਰਮੇਸ਼ਰ ਨੇ ਜਾਤਾਂ ਪਾਤਾਂ ਊਚ ਨੀਚ ਨਹੀਂ ਬਣਾਏ ਇਹ ਸਭ ਕੁਝ ਇਨਸਾਨ ਦਾ ਬਣਾਇਆ ਹੋਇਆ ਹੈ ਇਸ ਕਰਕੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਜਾਤਾਂ ਪਾਤਾਂ ਊਚ ਨੀਚ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ 10 ਗੁਰੂ ਸਾਹਿਬਾਨ ਗੁਰਗੱਦੀ ਤੇ ਬੈਠੇ ਪਰ ਗੁਰਗੱਦੀ ਤੇ ਉਹ ਹੀ ਗੁਰੂ ਬੈਠੇ ਆ ਜਿਸ ਨੇ ਸੇਵਾ ਸਿਮਰਨ ਕੀਤਾ ਔਰ ਹੁਕਮ ਮੰਨਿਆ ਇਹ ਤੁਰਦੀ ਦਾਤ ਉਹਦੇ ਹਿੱਸੇ ਆਈ ਜਿਸ ਨੂੰ ਤੁਰੋਂ ਲਿਖੀ ਸੀ

ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਰਾਮ ਰਾਏ ਔਰ ਸ੍ਰੀ ਹਰਿਕ੍ਰਿਸ਼ਨ ਜੀ, ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ? ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਐਸ ਸੂਈ ਲੈ ਜਾ। ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ। ਇਹ ਸੂਈ ਦੋਨਾਂ ਦੇ ਗੋਡਿਆਂ ਵਿੱਚ ਜਾ ਕੇ ਚਬੋਈ, ਤੈਨੂੰ ਜਵਾਬ ਮਿਲ ਜਾਏਗਾ ਸਾਨੂੰ ਕੌਣ ਪਿਆਰਾ ਹੈ।

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿਚ ਚੁਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਪਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿਚ ਚੁਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਬਾਬਾ ਰਾਮ ਰਾਏ ਦੀ ਬਿਰਤੀ ਕੱਚੀ ਹੈ, ਪਰ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਉਹ ਤੇ ਬਿਰਤੀ ਵਿਚ ਸਮਾਧੀ ਵਿਚ ਕਿਧਰੇ ਪਹੁੰਚੇ ਹੋਏ ਸਨ, ਸੂਈ ਦਾ ਕੋਈ ਅਸਰ ਨਹੀਂ ਹੋਇਆ। ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫੇਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿਚ ਨਹੀਂ ਚੁਬਾਉਣੀ, ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚੁਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿਚ ਸੂਈ ਚੁਬੋਈ, ਪਰ ਲੱਕੜ ਦੇ ਵਿਚ ਸੂਈ ਕਿਵੇਂ ਚੁਬ ਸਕਦੀ। ਉਹ ਸੂਈ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿਚ ਚੁਬੋਈ, ਉਹ ਸੂਈ ਲੱਕੜ ਦੇ ਵਿਚ ਇਸ ਤਰ੍ਹਾਂ ਖੁੱਬ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਿਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਕੌਤਕ ਸਮਝ ਵਿਚ ਨਹੀਂ ਆਇਆ, ਲੱਕੜ ਦੇ ਵਿਚ ਸੂਈ ਇਸ ਤਰ੍ਹਾਂ ਖੁੱਬ ਗਈ ਕਿ ਜਿਸ ਤਰ੍ਹਾਂ ਲੱਕੜ ਨਾ ਹੋ ਕੇ ਮੋਮ ਦਾ ਪਾਵਾ ਹੋਵੇ। ਤਾਂ ਗੁਰੂ ਹਰਿਰਾਜ ਸਾਹਿਬ ਕਹਿਣ ਲੱਗੇ, ਸਿੱਖਾ ਪਰਮੇਸ਼ਰ ਦੇ ਨਾਮ ਵਿਚ ਬਾਣੀ ਵਿਚ ਬੜੀ ਸ਼ਕਤੀ ਹੈ, ਇਹ ਬਾਣੀ ਸੁੱਕਿਆਂ ਨੂੰ ਹਰੇ ਕਰ ਦਿੰਦੀ, ਸੜੇ ਭੁੱਜੇ ਮਨ ਨੇ ਜਿਹੜੇ ਪਾਪਾਂ ਦੇ ਨਾਲ ਉਹ ਵੀ ਹਰੇ ਹੋ ਜਾਂਦੇ ਨੇ, ਸੋਕੇ ਕਾਸ਼ਟ ਹਰੇ ਆ। ਕੋਈ ਨਾਮ ਜਪ ਕੇ ਤਾਂ ਦੇਖੇ, ਨਾਮ ਸੁੱਕਿਆਂ ਨੂੰ ਹਰਿਆ ਕਰਦਾ।

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸ ਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇ ਘਰ ਬੜੀਆਂ ਅਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾਂ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾਂ ਕਹਾਰਾਂ ਦੇ ਪਾਲਕੀ ਵਿੱਚ ਬੈਠ ਕੇ ਆ ਗਏ, ਔਰੰਗਜ਼ੇਬ ਦੇ ਮਹਿਲਾਂ ਵਿੱਚ ਕੀ ਹੋ ਰਿਹਾ ਉੱਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉੱਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਇਹਦਾ ਕੀ ਮਤਲਬ ਹੈ? ਹੁਣ ਬਾਦਸ਼ਾਹ ਮੁਸਲਮਾਨ ਸੀ, ਬਾਬਾ ਰਾਮ ਰਾਏ ਕੁਝ ਡਰ ਗਿਆ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿੱਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ, ਔਰ ਕਈ ਇਹ ਵੀ ਕਹਿੰਦੇ ਸਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿੱਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿੱਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿੱਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਕੌਣ ਨਹੀਂ ਸੜਦਾ, ਸਾਹਿਬਾਂ ਨੇ ਕਿਹਾ ਜਿਹਦੇ ਅਮਲ ਚੰਗੇ ਨੇ ਉਸ ਨੂੰ ਦਰਗਾਹ ਵਿੱਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿੱਚ, ਦੋਜਖ ਵਿੱਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ
मुसलमान शरीर नु कब्र विच दबदे हन और समय दे नाल कब्रस्तान पुराने हो जांदे हन। कितनिया हनेरियां कितनिया बरसातां पैंदियां ने, मिट्टी चीकनी हो जांदी और कई वारी घड़े बनाण वाला कुम्हार पुराने कब्रस्ताना दी मिट्टी पुट के ले आंदा, घड़े बनांदा, उन्हां घड़िया नूं आवे विच पांदा है अग दे आवियां विच। ते धन गुरु नानक साहब कहण लगे, भाई जिहड़ा कुम्हार मिट्टी दे भांडे बना के अग विच साड़दा है, कड़े सड़दे ने, ते जे मरे हुए आदमी दे विच रूह है ते जद वो मिट्टी सड़दी है ते की वो रूह वो ना रोंदी होवेगी। मिट्टी मुसलमान की, पेड़े पई कुम्हार, कड़ भांडे इटा किया, जल्दी करे पुकार, जल जल रोवे बपड़ी, चढ़ चढ़ पवे अंग्यार। साहब जी कहन लगे, भाई इंसान मर जाए शरीर मिट्टी है, सवाल यह नहीं हिंदू सड़दा है कि मुसलमान सड़दा है। इस पंक्ति का मतलब यह सी, इन्हां झगड़ों विच पै के आपस विच नफरत ना करो, कौन सड़दा है कौन नहीं सड़दा। यह ते परमेश्वर की दरगाह विच लिखा होवेगा कि असल विच उच्चे जीवन वाला कौन है। बस इन्नी गल सी। पर बाबा राम राय डर के कहन लगे, महाराज धन गुरु नानक साहब असल च उन्होंने शब्द उचारिया सी मिट्टी बेईमान की, पर लिखण वाले ने मिट्टी मुसलमान की कर दिता। हुण इन्नी क गल नाल औरंगजेब बादशाह ते खुश हो गया कि मिट्टी बेईमान की है, पर जिहड़े नाल सिख सन उन्हां नूं बड़ा बुरा लगा। उन्होंने गुरु हर राय साहब जी नूं जाके कहा कि बाबा राम राय ने गुरु नानक साहब की कही हुई पंक्ति उल्टा दीती। उन्होंने मिट्टी मुसलमान की जगह मिट्टी बेईमान की कहा। तो उस वेले गुरु हर राय साहब ने यह हुक्म जारी कर दिता, राम राय नूं कह दियो वो साडे मत्थे ना लगे। उन्हें गुरु नानक साहब की उचारी हुई बाणी दी एक तुक उल्ट देती है, ते जेड़ा बाणी उल्ट देवे बाणी ते भरोसा ना करे ओ दे नाल मेरा कोई नाता नहीं। सारियां सिख संगतां नूं हुक्मनामे भेज दिते कि अज तों बाद राम राय दे नाल कोई भी अपना मिलवर्तन ना रखे। और बाबा राम राय नूं साहिबां ने

ਬਸ ਨਾਮ ਧਨ ਸੌਂਪਿਓ ਨੂੰ ਇਸ ਸੌਦੇ ਲਾਇਕ ਸਾਂਝੀ ਗੁਰੂ ਨਾਲ ਬਹਾਲੇ ਮੈਨੂੰ ਇੱਕ ਭਾਈਵਾਲੀ ਕਰਾਈ ਮੇਰੇ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੇਰੇ ਨਾਲ ਭਾਈਵਾਲ ਰਲਾ ਦਿੱਤਾ ਯਾਨੀ ਸਾਡਾ ਦੋਵਾਂ ਦਾ ਸਾਂਝਾ ਹੋ ਗਿਆ ਆਪਸ ਵਿੱਚ ਸਾਂਝੀ

ਵਸੇ ਕਾਜ ਸਰੇ। ਸਮੇਂ ਵਿੱਚ ਕਹਿੰਦੇ ਆ ਸਮਾਂ ਉਹ ਸਫਲ ਜਿਸ ਵਿੱਚ ਸਾਡੇ ਕਾਰਜ ਸਰ ਜਾਣ। ਦਿਨ ਕਹਿੰਦੇ ਆ ਅੱਜ ਦਾ ਸਫਲ, ਕਿਉਂ ਸਫਲ ਕਿ ਅੱਜ ਕੁਛ ਕੰਮ ਹੋ ਗਏ। ਕੰਮ ਨਹੀਂ ਹੋਇਆ, ਕੰਮ ਆਪਣੇ ਆਪਣੇ ਨੇ ਅਨੇਕਾਂ ਪ੍ਰਕਾਰਾਂ ਦੇ, ਤੇ ਕੰਮਾਂ ਦੇ ਮਗਰ ਜੁੜਿਆ ਹੋਇਆ ਧਨ। ਜਿਸ ਦਿਨ ਮਨੁੱਖ ਨੂੰ ਧਨ ਮਿਲ ਜਾਏ, ਕੋਈ ਕਾਰਜ ਹੋ ਜਾਏ, ਕਹਿੰਦਾ ਅੱਜ ਦਾ ਦਿਨ ਸਫਲ। ਨਾ ਧੰਦਾ ਚੱਲੇ, ਨਾ ਕੰਮ ਹੋਵੇ, ਅੱਜ ਦਾ ਦਿਨ ਨਿਸਫਲ। ਸਹਿਬ ਕਹਿੰਦੇ ਨੇ ਕਾਰਜ ਉਹਨਾਂ ਦੇ ਸਵਰੇ ਨੇ ਜਿਨ੍ਹਾਂ ਨਾਮ ਤੇ ਆਇਆ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਪੂਰੇ ਗੁਰੂ ਦੀ ਰਾਹੀ ਜਿਨ੍ਹਾਂ ਨੇ ਹਰੀ ਨੂੰ ਅਰਾਧਿਆ, ਦਰਗਾਹ ਵਿੱਚ ਸਚਿਆਰ ਹੋ ਕੇ ਖਲੋਤੇ। ਝੂਠਾ ਬੰਦਾ, ਕੂੜਾ ਬੰਦਾ ਜਿੱਥੇ ਖਲੋਵੇਗਾ, ਅੱਖਾਂ ਨੀਵੀਆਂ ਕਰਕੇ ਖਲੋਵੇਗਾ, ਸੁਰਖਰੂ ਤੇ ਨਹੀਂ ਉਹ ਹੋ ਸਕਦਾ। ਸੁਰਖਰੂ ਨਾ ਹੋਵੇ ਤੇ ਕਿਵੇਂ ਖੜਾ ਹੋ। ਰੱਬ ਦੀ ਹਜ਼ੂਰੀ ਵਿੱਚ ਤੇ ਧੋਖਾ ਵੀ ਨਹੀਂ ਕਿਸੇ ਨਾਲ ਚੱਲਦਾ। ਪਰਮਾਤਮਾ ਜਾਣੀ ਜਾਣ ਹੈ, ਉਹ ਦਿਲਾਂ ਦੀਆਂ ਜਾਣਦਾ। ਸਾਹਿਬਾਂ ਇਸੇ ਵਾਸਤੇ ਇੱਕ ਸ਼ਰਤ ਲਾਈ ਹੈ, ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੈ ਜਜ ਮਾਲਿਆ, ਥਾਂ ਨਾ ਪਾਇਨ ਕੂੜਿਆ, ਮੂੰਹ ਕਾਲੈ ਦੋਸ਼ ਕਚਾਲਿਆ, ਤੇਰੇ ਨਾਏ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ,

ਧਰਮ ਦੀ ਚਰਚਾ ਬੜੀ ਹੋਈ। ਭਾਈ ਗੁਰਦਾਸ ਕਹਿੰਦੇ ਨੇ ਹਾਜੀਆਂ ਨੇ ਪੁੱਛਿਆ, ਉਹਨਾਂ ਕਾਜ਼ੀਆਂ ਮੁੱਲਾਂ ਮੁਲਾਣੀਆਂ ਪੁੱਛਿਆ, ਬਾਬਾ ਜੀ ਹਿੰਦੂ ਵੱਡਾ ਕਿ ਮੁਸਲਮਾਨ, ਦੱਸੋ ਦੋਵਾਂ ਚੋਂ ਕੌਣ ਵੱਡਾ। ਗੁਰੂ ਨਾਨਕ ਦੇਵ ਦੇ ਫੈਸਲੇ ਬੜੇ ਕਮਾਲ, ਸੱਚੇ ਫੈਸਲੇ ਨੇ ਨਾ। ਕਹਿਣ ਲੱਗੇ ਵੱਡਾ ਉਹ ਹੈ ਜਿਸ ਦੇ ਅਮਲ ਚੰਗੇ ਨੇ, ਜੋ ਨੇਕ ਹੈ, ਜਿਸ ਦੇ ਕਰਮ ਚੰਗੇ ਨੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਈ। ਇੱਕ ਮਨੁੱਖ ਅਖਵਾਰਿਆ ਸਿੱਖ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਮੁਸਲਮਾਨ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਹਿੰਦੂ ਸਚਿਆਰ ਨਹੀਂ, ਇੱਕ ਅਖਵਾਉਂਦਾ ਈਸਾਈ ਸਚਿਆਰ ਨਹੀਂ। ਇਹਨਾਂ ਨੂੰ ਕਿਸੇ ਨੂੰ ਵੀ ਰੱਬ ਦੀ ਹਜ਼ੂਰੀ ਚ ਥਾਂ ਨਹੀਂ। ਮੇਰਾ ਅਖਵਾਨ ਨਾਲ ਤੇ ਨਹੀਂ, ਕਸੌਟੀ ਹੈ, ਹੋਰ ਸੁਖੈਨ ਢੰਗ ਨਾਲ ਕਹਾਂ। ਤੁਸੀਂ ਬੀਬੀਆਂ ਜੇਵਰ ਜੋ ਪਹਿਣਦੀਆਂ ਹੋ, ਜੇਕਰ ਉਹ ਜੇਵਰ ਸਹੀ ਸੋਨੇ ਦੇ ਹੋਣ, ਕੋਈ ਜੇਵਰ ਵੀ ਹੋਵੇ ਚੱਲੇਗਾ, ਧਾਤ ਸ਼ੁੱਧ ਹੋਣੀ ਚਾਹੀਦੀ। ਪਰ ਜੇਕਰ ਧਾਤੂ ਠੀਕ ਨਾ ਹੋਈ, ਫਿਰ ਭਾਵੇਂ ਕੋਈ ਵੀ ਹੋਵੇ ਜੇਵਰ, ਸੁਨਿਆਰ ਦੇ ਸਾਹਮਣੇ ਰੱਖਿਆ ਗਿਆ ਕਹੇਗਾ ਖੋਟਾ। ਬੰਦਾ ਕੋਈ ਵੀ ਹੋਵੇ, ਜਿਵੇਂ ਸ਼ੁੱਧ ਸੋਨਾ ਹੁੰਦਾ, ਬੰਦਾ ਸੱਚਾ ਹੋਵੇ, ਰੱਬ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੈ, ਉਸ ਦੀ ਕੀਮਤ ਹੈ, ਤੇ ਖੋਟੇ ਦੀ ਕੋਈ ਪ੍ਰਵਾਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਗਰੇ ਵਿੱਚ ਸਨ, ਇਤਿਹਾਸ ਲਿਖਦਾ ਹੈ ਬਹਾਦਰ ਸ਼ਾਹ ਦਾ ਦਰਬਾਰ ਸਜਿਆ ਸੀ, ਸਾਹਿਬ ਜੀ ਬੈਠੇ ਸਨ ਤੇ ਬੜੇ ਸਵਾਲ ਜਵਾਬ ਹੋਏ ਨੇ। ਕੁਛ ਕਾਜ਼ੀ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਗੁਰੂ ਸਾਹਿਬ ਨੂੰ ਸ਼ਾਹੀ ਦਰਬਾਰ ਵਿੱਚ ਇੰਨਾ ਸਨਮਾਨ ਕਿਉਂ ਮਿਲ ਰਿਹਾ। ਇੱਕ ਦਿਨ ਬਹਾਦਰ ਸ਼ਾਹ ਨੇ ਕਿਹਾ, ਮਜ਼ਹਬ ਤੁਹਾਡਾ ਚੰਗਾ ਕਿ ਸਾਡਾ ਚੰਗਾ? ਸਾਹਿਬ ਕਹਿਣ ਲੱਗੇ, ਤੁਹਾਡਾ ਵੀ ਚੰਗਾ, ਸਾਡਾ ਵੀ ਚੰਗਾ। ਇਹ ਬੜੀ ਵਿਸ਼ਾਲ ਦਿਲੀ ਵਾਲੀ ਗੱਲ ਹੈ, ਕਹਿਣਾ ਕਿ ਤੂੰ ਵੀ ਚੰਗਾ, ਅਸੀਂ ਵੀ ਚੰਗੇ ਹਾਂ, ਨਹੀਂ ਤੇ ਬੰਦਾ ਇਹ ਕਹਿੰਦਾ ਮੇਰਾ ਚੰਗਾ ਤੁਹਾਡਾ ਠੀਕ ਨੇ। ਸਾਹਿਬ ਕਹਿੰਦੇ ਨੇ ਮਜ਼ਹਬ ਕੋਈ ਮਾੜਾ ਨਹੀਂ। ਕਹਿਣ ਲੱਗੇ, ਸਾਡਾ ਮਜ਼ਹਬ ਤੇ ਕਹਿੰਦਾ ਸ਼ਰ੍ਹਾਂ ਪੂਰੀ ਕਰੋ ਤੇ ਤੁਹਾਡਾ ਨਿਸਤਾਰਾ ਹੋਵੇਗਾ। ਸਾਹਿਬ ਕਹਿੰਦੇ ਨੇ ਸਾਡਾ ਮਜ਼ਹਬ ਨਹੀਂ ਕਹਿੰਦਾ, ਸਾਡਾ ਮਜ਼ਹਬ ਕਹਿੰਦਾ ਬਾਹਰੋਂ ਵੀ ਸ਼ਰ੍ਹਾਂ ਪੂਰੀ ਕਰੋ, ਰਹਿਤਾ ਰੱਖੋ, ਲੇਕਿਨ ਅੰਦਰੋਂ ਵੀ ਸੱਚੇ ਰਹੋ। ਐਸਾ ਨਾ ਹੋਵੇ ਬਾਹਰੋਂ ਸਿੱਖ ਜਾਪੋ ਤੇ ਅੰਦਰੋਂ ਝੂਠੇ ਹੋਵੋ, ਪ੍ਰਵਾਨ ਨਹੀਂ ਹੋਵੋਗੇ। ਕਹਿਣ ਲੱਗੇ ਕਿਵੇਂ? ਗੁਰਦੇਵ ਜੀ ਨੇ ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ। ਬੜੀ ਧਿਆਨ ਦੇਣ ਵਾਲੀ ਇਹ ਸਾਖੀ ਹੈ, ਇਕਾਗਰਤਾ ਬਖਸ਼ਣੀ। ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ, ਜਾਂ ਬਾਜ਼ਾਰੋਂ ਕੋਈ ਚੀਜ਼ ਲਾਇਆ, ਲੈਣ ਵਾਸਤੇ ਗਿਆ ਤੇ ਵਾਪਸ ਆ ਗਿਆ। ਕਹਿਣ ਲੱਗਾ, ਜੀ ਇਸ ਦਾ ਕੁਛ ਨਹੀਂ ਮਿਲਦਾ। ਪਾਤਸ਼ਾਹ ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਖੋਟਾ ਰੁਪਈਆ, ਖਰਾ ਨਹੀਂ। ਗੁਰਦੇਵ ਕਹਿੰਦੇ ਨੇ ਮੋਹਰ ਤੇ ਲੱਗੀ ਉੱਤੇ। ਕਹਿਣ ਲੱਗੇ, ਮੋਹਰ ਲੱਗੀ ਹੈ, ਵਿੱਚ ਚਾਂਦੀ ਖਰੀ ਨਹੀਂ, ਧਾਤ ਠੀਕ ਨੇ। ਸਾਹਿਬ ਕਹਿੰਦੇ ਨੇ, ਬੰਦਿਆਂ ਵੀ ਬਹੁਤ ਮੋਹਰਾਂ ਲਵਾਈਆਂ, ਅਨੇਕਾਂ ਮਜ਼ਹਬਾਂ ਦੀਆਂ ਮੋਹਰਾਂ ਲਵਾਈਆਂ ਨੇ, ਕਿਹੜੇ ਧਰਮ ਦਾ? ਪਰ ਜੇ ਅੰਦਰੋਂ ਖੋਟਾ, ਮੋਹਰ ਕੀ ਕਰੇਗੀ? ਖੋਟੇ ਸਿੱਕੇ ਨਹੀਂ ਚੱਲਦੇ। ਸਾਹਿਬ ਜੀ ਇਸੇ ਲਈ ਕਹਿੰਦੇ ਨੇ, ਹਰ ਗੁਰ ਪੂਰਾ ਅਰਾਧਿਆ ਦਰਗ ਹੈ ਸੱਚ ਖਰੇ, ਸਰਬ ਸੁੱਖਾਂ ਨਿਤ ਚਰਨ ਹਰ ਭਵ ਜਲ ਵਿਖਮ ਤਰੇ। ਸਾਰੇ ਸੁੱਖਾਂ ਦਾ ਮੋਲ ਪਰਮਾਤਮਾ ਦੇ ਚਰਨ, ਇਹ ਚਰਨਾਂ ਦੀ ਪ੍ਰਾਪਤੀ ਹੋਈ ਤੇ ਭਾਉ ਜਾ। ਬਹੁਤ ਵੱਡਾ ਭਿਆਨ ਸਾਗਰ ਸੰਸਾਰ ਸਮੁੰਦਰ ਉਤਰ ਗਏ, ਭਾਉ ਜਲ ਵਿਖਮ ਤਰੇ। ਇਸ ਔਖੇ ਸਾਗਰ ਨੂੰ ਤਰਨਾ ਬਹੁਤ ਮੁਸ਼ਕਲ ਹੈ। ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਨਾਮਾ ਕਹੇ ਹੋ ਪਰ ਵੀ ਨਾ ਜਾਣੋ, ਮੋਹ ਕੋ ਬਾਂ ਦੇ ਬਾਪ ਬੀਠਲਾ। ਪਾਣੀ ਵਿੱਚ ਡੁੱਬਦਾ ਬੰਦਾ ਨਜ਼ਰ ਆ ਜਾਏ ਤੇ ਹਾਹਾਕਾਰ ਮਚ ਜਾਂਦੀ, ਕਿਸ਼ਤੀਆਂ ਬੇੜੀਆਂ ਲੈ ਕੇ ਲੋਕੀ ਭਜੇ ਜਾਂਦੇ ਨੇ, ਇਸ ਨੂੰ ਬਚਾਓ, ਡੁੱਬ ਨਾ ਜਾ। ਪਰ ਇਸ ਸੰਸਾਰ ਸਮੁੰਦਰ ਵਿੱਚ ਕੋਈ ਜਦੋਂ ਡੁੱਬਦਾ, ਸਤਸੰਗੀਆਂ ਨੂੰ ਫਿਕਰ ਪੈਂਦਾ, ਗੁਰੂ ਨੂੰ ਫਿਕਰ ਪੈਂਦਾ ਕਿ ਕੋਈ ਲੋਭ ਵਿੱਚ ਨਾ ਡੁੱਬ ਜਾਏ, ਕੋਈ ਹੰਕਾਰ ਵਿੱਚ ਨਾ ਡੁੱਬ ਜਾਏ, ਕੋਈ ਦੁਨੀਆਂ ਦੇ ਵਿਕਾਰਾਂ ਵਿੱਚ ਨਾ ਡੁੱਬ ਜਾਏ। ਗੁਰੂ ਨੂੰ ਫਿਕਰ ਹੁੰਦਾ, ਫਿਰ ਗੁਰੂ ਬਚਾਉਂਦਾ। ਗੁਰੂ ਦੌੜਦੇ ਨੇ, ਭੱਜ ਕੇ ਜਾਂਦੇ ਨੇ ਸਿੱਖ ਨੂੰ ਬਚਾਉਣ ਵਾਸਤੇ। ਜੈ ਜੈ ਕਾਜ ਕਿਰਤ ਸੇਵਕ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਐਸੇ ਟਾਈਮ ਤੇ ਗੁਰੂ ਕੰਮ ਆਉਂਦਾ। ਪਾਰ ਬੰਮ ਪਾਇਆ, ਜਿਨ੍ਹਾਂ ਨੇ ਪਾਰ ਬੰਮ ਨੂੰ ਪਾਇਆ, ਪ੍ਰਭੂ ਨੂੰ ਪਾਇਆ, ਵਿਖਿਆ ਨਹੀਂ ਜਰੇ, ਪਾਰ ਬੰਮ ਪਰ ਸੇਵ ਦੇ ਮਨ ਅੰਤਰ ਏਕ ਧਰੇ, ਜਿਨ੍ਹਾਂ ਨੇ

ਇਵੇਂ ਆ ਨੰਕਾਰ ਦੀ ਆਰਾਧਨਾ ਕੀਤੀ। ਇਸ ਸਾਰੇ ਸ਼ਬਦ ਵੱਲ ਫਿਰ ਧਿਆਨ ਦੇਣਾ, ਗੁਰਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ ਇਸ ਸ਼ਬਦ ਵਿੱਚ। ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ, ਸਰਬ ਸੁਖਾਂ ਨਿਧ ਚਰਨ ਹਰ ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ, ਪ੍ਰੇਮਾ ਭਗਤੀ ਪ੍ਰਾਪਤ ਹੋਈ ਬਿਖਿਆ ਮਾਇਆ ਵਿੱਚ ਉਹ ਨਹੀਂ ਸੜੇ। ਕੁਛ ਤੇ ਐਸੇ ਨੇ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਮਿਲ ਗਿਆ ਉਹ ਬੜੇ ਹਰੇ ਭਰੇ, ਕੁਛ ਮਾਇਆ ਦੇ ਸੜੇ ਬੰਦੇ ਜਿਹੜੇ ਨੇ ਉਹਨਾਂ ਨੂੰ ਜਦੋਂ ਬੁਲਾਓ ਬੋਲੀ ਚ ਮਿਠਾਸ ਹੈ, ਉਹਨਾਂ ਕੋਲੋਂ ਕੋਈ ਦਇਆ ਧਰਮ ਦੀ ਸੁਗੰਧੀ ਨਹੀਂ ਆਉਣੀ। ਕਿਉਂ ਨਹੀਂ ਆਉਣੀ? ਕਿਉਂਕਿ ਬਿਖਿਆ ਦੇ ਜਰੇ ਨੇ। ਪ੍ਰੇਮਾ ਭਗਤੀ ਮਿਲ ਜਾਏ ਤੇ ਬਿਖਿਆ ਚ ਬੰਦਾ ਨਹੀਂ ਸੜਦਾ। ਪ੍ਰੇਮ ਭਗਤ ਤੇ ਨਪਾਈਆ ਬਿਖਿਆ ਨਾ ਇਹ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ। ਮਨੁੱਖ ਦੇ ਜੀਵਨ ਵਿੱਚ ਕੂੜ ਹੈ, ਦੁਬਦਾ ਹੈ। ਦੁਬਦਾ ਕੀ ਹੈ? ਕਦੀ ਇਹ ਸਮਾਂ ਆਇਆ ਹੋਵੇ ਨਾ ਆਪ ਤੇ ਪਤਾ ਲੱਗੇਗਾ ਕਿ ਦੁਬਦਾ ਦਾ ਇੱਕ ਖਿਣ ਬੜਾ ਔਖਾ। ਜਦੋਂ ਮਨੁੱਖ ਨੇ ਫੈਸਲਾ ਕਰਨਾ ਹੋਵੇ ਨਾ ਕਿ ਜਾਵਾਂ ਕਿ ਨਾ ਜਾਵਾਂ, ਇਹ ਕੰਮ ਕਰਾਂ ਕਿ ਨਾ ਕਰਾਂ, ਦੁਚਿੱਤਾ ਆਪਾਂ ਇਹਨੂੰ ਕਹਿੰਦੇ ਨੇ ਦੁਬਦਾ। ਕਿ ਇੱਕ ਆਗਰਤਾ ਹੋ ਹੀ ਨਹੀਂ ਸਕੀ। ਇੱਕ ਮਹਾਤਮਾ ਤੁਲਸੀਦਾਸ ਜੀ ਹੋਏ ਨੇ, ਕਹਿੰਦੇ ਨੇ ਤੁਰੇ ਜਾ ਰਹੇ ਸਾਨੂੰ ਤੇ ਅੱਗੋਂ ਆ ਗਈ ਇੱਕ ਭੰਗਣ, ਉਹਨੇ ਗੰਧ ਦਾ ਟੋਕਰਾ ਸਿਰ ਤੇ ਚੁੱਕਿਆ ਹੋਵੇ। ਇਹਨੇ ਬਚਨ ਦਾ ਯਤਨ ਜਿਉਂ ਜਿਉਂ ਕੀਤਾ ਤੇ ਰਸਤਾ ਦੋਵਾਂ ਨੂੰ ਕੋਈ ਨਾ ਮਿਲੇ। ਉਸ ਬੀਬੀ ਨੇ ਇੱਕ ਗੱਲ ਕਹੀ ਬੜੀ ਗਿਆਨ ਵਾਲੀ, ਕਹਿਣ ਲੱਗੀ ਮਹਾਤਮਾ ਇੱਕ ਪਾਸੇ ਲੱਗ ਜਿੱਧਰ ਲੱਗਣਾ। ਕਹਿੰਦੇ ਨੇ ਗੁਸਾਈ ਤੁਲਸੀਦਾਸ ਨੇ ਉਸ ਮਾਈ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ, ਕਹਿਣ ਲੱਗੇ ਮਾਂ ਅੱਜ ਤੋਂ ਤੂੰ ਮੇਰਾ ਗੁਰੂ ਹੈ। ਮੈਂ ਐਸਾ ਦੁਬਦਾ ਚ ਫਸਿਆ ਮੈਂ ਇੱਕ ਪਾਸੇ ਲੱਗ ਹੀ ਨਹੀਂ ਸਕਿਆ। ਕਈ ਵਾਰ ਮਨੁੱਖ ਦਾ ਜਨਮ ਸਾਰਾ ਲੰਘ ਜਾਂਦਾ ਹੈ ਦੁਚਿੱਤੇਪਣ ਵਿੱਚ, ਦੁਬਦਾ ਵਿੱਚ। ਤੰਗ ਨੇ ਉਹ ਜਿਨ੍ਹਾਂ ਦੀ ਦੁਬਦਾ ਮੁੱਕ ਜਾਵੇ, ਉਹ ਫਿਰ ਕਹਿੰਦੇ ਨੇ ਇੱਕ ਪਾਸੇ ਹੀ ਲੱਗਣਾ, ਬਸ ਸਿੱਖੀ ਅਸੀਂ ਕਮਾਣੀ ਹੈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਪੂਰਨ ਤੌਰ ਤੇ ਸੱਚ ਨਾਲ ਉਹ ਭਰ ਜਾਂਦੇ ਨੇ। ਥੋੜਾ ਸੱਚ ਨਹੀਂ, ਜੀਵਨ ਸੱਚ ਨਾਲ ਭਰਪੂਰ ਹੋ ਜਾਂਦਾ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਏਕ ਧਰੇ, ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਨੇ ਤੇ ਮਨ ਵਿੱਚ ਇੱਕ ਨੂੰ ਟਿਕਾਉਂਦੇ ਨੇ, ਫਿਰ ਉਹਨਾਂ ਦਾ ਸਮਾਂ ਸਫਲ ਹੁੰਦਾ। ਮਹਾਂ ਦਿਵਸ ਮੂਰਤ ਭਲੇ, ਜਿਸ ਕਾ ਨਜ਼ਰ ਕਰੇ ਉਸਦੇ ਮਹੀਨੇ ਮੂਰਤ ਦਿਨ ਸਾਰੇ ਸਫਲ ਨੇ। ਜਿਨ੍ਹਾਂ ਤੇ ਉਹ ਕਿਰਪਾ ਕਰਦਾ ਨਜ਼ਰ ਕਰਦਾ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਸਾਹਿਬ ਜੀ ਕਹਿੰਦੇ ਨੇ ਮੈਂ ਦਰਸ਼ਨਾਂ ਦਾ ਦਾਨ ਮੰਗਣਾ, ਹੇ ਹਰੀ ਬਖਸ਼ਿਸ਼ ਕਰੋ, ਕਿਰਪਾ ਕਰੋ। ਅਸੀਂ ਦਰਸ਼ਨਾਂ ਦਾ ਦਾਨ ਮੰਗੀ, ਪਰ ਦਰਸ਼ਨ ਉਸਦੇ ਕਿਸ ਢੰਗ ਨਾਲ ਕਰਨੇ ਨੇ, ਇੱਕ ਸਾਖੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਲਾਹੌਰ ਤੋਂ ਚੱਲ ਕੇ ਇੱਕ ਸਿੱਖ ਜਿਸਦਾ ਨਾਮ ਸੀ ਭਾਈ ਸੁਜਾਨ ਸਿੰਘ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆਨੰਦਪੁਰ ਪਹੁੰਚੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰ ਰਿਹਾ। ਅੱਖਾਂ ਰੱਜਦੀਆਂ ਨਹੀਂ, ਜਿਉਂ ਜਿਉਂ ਤੱਕਦਾ ਤੱਕਣ ਦੀ ਭੁੱਖ ਹੋਰ ਵੱਧ ਰਹੀ। ਸਾਹਿਬ ਕਹਿਣ ਲੱਗੇ ਭਾਈ ਕੀ ਨਾਂ ਹੈ ਤੇਰਾ? ਕਹਿਣ ਲੱਗਾ ਜੀ ਸੁਜਾਨ ਸਿੰਘ। ਤੇ ਬੈਠ ਜਾ ਸੰਗਤ ਵਿੱਚ, ਕਹਿਣ ਲੱਗਾ ਪਾਤਸ਼ਾਹ ਅਜੇ ਮਨ ਨਹੀਂ ਰੱਜੇਗਾ, ਮਨ ਚਾਹੁੰਦਾ ਤੁਹਾਨੂੰ ਵੇਖੀ ਜਾਵਾਂ, ਤੁਹਾਡੇ ਦਰਸ਼ਨ ਕਰੀ ਜਾਵਾਂ। ਸਾਹਿਬ ਕਹਿੰਦੇ ਨੇ ਅਸਲ ਦਰਸ਼ਨ ਕਰਨੇ ਤੈਨੂੰ ਅਜੇ ਨਹੀਂ ਆਏ, ਉਹ ਸਿਖਾਉਣੇ ਪੈਣਗੇ। ਪਾਤਸ਼ਾਹ ਉਹ ਕਿਵੇਂ? ਕਹਿਣ ਲੱਗੇ ਉਹ ਦਰਸ਼ਨ ਆ ਤੈਨੂੰ ਸਿਖਾਣਾ। ਰੱਬ ਦੇ ਦਰਸ਼ਨ ਕਰਨ ਵਾਲੇ ਆ, ਕਈਆਂ ਇਹ ਭੁਲੇਖਾ ਖਾਧਾ। ਇਸੇ ਵਾਸਤੇ ਤਪੱਸਵੀ ਦਰਸ਼ਨਾਂ ਦੀ ਚਾਹ ਵਿੱਚ ਬਹੁਤ ਕਰੋਧੀ ਹੋ ਕੇ ਬਹਿ ਗਏ, ਦੁਨੀਆਂ ਨਾਲੋਂ ਟੁੱਟ ਕੇ ਪਾਸੇ ਹੋ ਗਏ। ਕਿਉਂ ਐਸਾ ਹੋਇਆ? ਜਾਚ ਨਹੀਂ ਆਈ। ਪਾਤਸ਼ਾਹ ਜਾਚ ਦੱਸੋ। ਕਹਿਣ ਲੱਗੇ ਜਦੋਂ ਸਾਰੀਆਂ ਸੰਗਤਾਂ ਵਿੱਚੋਂ, ਦੁਨੀਆਂ ਦੇ ਲੋਕਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ, ਉਹ ਅਸਲ ਦਰਸ਼ਨ ਨੇ, ਇਹ ਜਿਹੜੇ ਕਰ ਰਹੇ ਆ ਤੂੰ ਨਕਲੀ ਦਰਸ਼ਨ ਅਜੇ ਕਰ ਰਹੇ। ਕਹਿਣ ਲੱਗਾ ਠੀਕ ਹੈ, ਮੈਂ ਗੱਲ ਸਮਝ ਗਿਆ। ਵੈਦ ਸੀ ਤੇ ਦਵਾਈ ਬੂਟੀ ਦਾ ਕੰਮ ਕਰਦਾ ਸੀ। ਕਹਿੰਦੇ ਨੇ ਕੀਰਤਪੁਰ ਸਾਹਿਬ ਆ ਗਏ, ਛੋਟੇ ਜਿਹੇ ਇੱਕ ਨਗਰ ਚ ਆ ਕੇ ਨੇੜੇ ਡੇਰਾ ਲਾਇਆ, ਚੌਂਪੜੀ ਬਣਾ ਲਈ, ਦਵਾਈਆਂ ਦਿੰਦਾ ਮੁਫ਼ਤ ਦਿੰਦਾ, ਕਿਸੇ ਕੋਲੋਂ ਪੈਸਾ ਨਹੀਂ ਲੈਂਦਾ। ਇੱਕ ਦਿਨ ਐਸਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਗਏ, ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਗੁਰਦੇਵ ਆ ਰਹੇ ਨੇ, ਤਿਆਰੀ ਕੀਤੀ ਅੱਗੋਂ ਲੈਣ ਲਈ ਕਿ ਗੁਰਦੇਵ ਨੂੰ ਜਾ ਕੇ ਲੈ ਆਈ। ਕਹਿੰਦੇ ਨੇ ਜਦੋਂ ਤਿਆਰ ਹੋਏ ਨੇ ਲੈਣ ਵਾਸਤੇ ਗਏ
अचानक एक माता आई कहन लगी भाई जी जे हुण ना बौड़े ते मेरी नूह चढ़ाई कर जाए बहुत बीमार है बड़ी दुखी है। हुण भाई जी सोच रहे ने एक पासे गुरु जी आ रहे एक पासे एक बीबी की जिंदगी का सवाल है किधर जावा ਇਹ ਬੀਬੀ ਨੂੰ ਬਚਾਉਣ ਲਈ ਜਾਵਾਂ ਕਿ ਗੁਰੂ ਨੂੰ ਲੈਣ ਲਈ ਜਾਵਾਂ। ਅਖੀਰ ਫੈਸਲਾ ਇਹ ਕੀਤਾ ਮਰੀਜ਼ ਵੱਲ ਪਹਿਲੇ ਜਾਵਾਂ ਉਹਨੂੰ ਬਚਾਵਾਂ। ਦਵਾਈ ਦਿੱਤੀ ਉਹ ਬੀਬੀ ਠੀਕ ਹੋ ਗਈ ਪਰ ਮਨ ਚ ਇੱਕ ਲਾਲਸਾ ਰਹਿ ਗਈ ਕਿ ਪਾਤਸ਼ਾਹ ਆਏ ਨੇ ਮੈਂ ਸਵਾਗਤ ਨਹੀਂ ਕਰ ਸਕਿਆ। ਸਾਖੀਕਾਰ ਕਹਿੰਦੇ ਨੇ ਜਦੋਂ ਆਪਣੀ ਚੌਂਪੜੀ ਵੱਲ ਆਇਆ ਨਾ ਤੇ ਗੁਰੂ ਕਲਗੀਧਰ ਉੱਥੇ ਹੀ ਬੈਠੇ ਹੋਏ ਨੇ ਆ ਕੇ। ਜਿਹੜਾ ਇਸਦਾ ਆਸਨ ਸੀ ਇਹਨੇ ਆਸਨ ਇੱਕ ਬਣਾਇਆ ਸੀ ਕਿ ਗੁਰੂ ਕਲਗੀਧਰ ਆਉਣਗੇ ਇੱਥੇ ਬਹਿਣਗੇ ਉਸੇ ਥਾਂ ਤੇ ਆ ਕੇ ਬੈਠੇ ਮੱਥਾ ਟੇਕੇ ਆ ਕਹਿਣ ਲੱਗੇ ਪਾਤਸ਼ਾਹ ਬੜੀ ਗਰੀਬ ਨਵਾਜ਼ੀ ਕੀਤੀ ਜੇ। ਕਹਿਣ ਲੱਗੇ ਤੂੰ ਸਿੱਖੀ ਨੂੰ ਪਾ ਗਈ ਤੂੰ ਸਿੱਖੀ ਨੂੰ ਸਮਝ ਗਈ ਜੇ ਤੂੰ ਅੱਜ ਮਰੀਜ਼ ਛੱਡ ਕੇ ਮੇਰੇ ਵੱਲ ਆ ਜਾਂਦਾ ਤੂੰ ਫੇਲ ਸਾਂ ਤੈਨੂੰ ਸਿੱਖੀ ਨਹੀਂ ਸੀ ਪ੍ਰਾਪਤ ਹੋਣੀ। ਅੱਜ ਤੂੰ ਗੱਲ ਸਮਝ ਲਈ ਹੈ ਕਿ ਗੁਰੂ ਦੇ ਦਰਸ਼ਨ ਕਿੱਥੋਂ ਕਰਨੇ ਨੇ। ਇਹ ਸ਼ਬਦ ਧਿਆਨ ਦੇਣ ਯੋਗ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਗਰੀਬ ਦੇ ਮੂੰਹ ਚ ਪੈ ਗਿਆ ਗੁਰੂ ਕੀ ਗੋਲਕ ਵਿੱਚ ਪਹੁੰਚ ਗਿਆ। ਤੁਸੀਂ ਕਿਸੇ ਲੋੜਵੰਦ ਦਾ ਪਰਦਾ ਕੱਜ ਦਿੱਤਾ ਗੁਰੂ ਨੂੰ ਪਹੁੰਚ ਗਿਆ। ਪਰ ਜਿਸ ਨੇ ਉਸਦੀ ਖਲਕਤ ਤੋਂ ਨਫ਼ਰਤ ਕੀਤੀ ਹੈ ਤੇ ਚਾਹਿਆ ਉਸਦਾ ਕਿਤੋਂ ਦੀਦਾਰ ਹੋ ਜਾਏਗਾ ਕਿਵੇਂ ਹੋ ਜਾਏਗਾ। ਸਾਹਿਬ ਕਹਿੰਦੇ ਨੇ ਉਸਦਾ ਦੀਦਾਰ ਕਰਨਾ ਤੇ ਉਸਦੀ ਕੁਦਰਤ ਵਿੱਚੋਂ ਕਰੋ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਏ ਕੁਦਰਤ ਵਿੱਚ ਵਸਦੇ ਹੋਏ ਨਮਕਾਰ ਤੇਰਾ ਅੰਤ ਨਹੀਂ ਲਖਿਆ ਜਾਂਦਾ ਤੇਰਾ ਅੰਤ ਹੀ ਨਹੀਂ ਕਿਤੇ। ਉਹ ਕਹਿੰਦੇ ਨੇ ਲੋਕੀ ਤੇ ਕਹਿ ਰਹੇ ਨੇ ਦਰਸ਼ਨ ਕਿੱਥੋਂ ਕਰਾਂ। ਸਾਹਿਬ ਜੀ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਟਿਕਾਣਾ ਜਿੱਥੇ ਨਮਕਾਰ ਨਹੀਂ। ਹਰ ਇੱਕ ਥਾਂ ਵਿੱਚ ਵਸ ਰਿਹਾ ਹਰ ਜੀਵ ਵਿੱਚ ਵਸ ਰਿਹਾ। ਜਦੋਂ ਅਸੀਂ ਹਰ ਜੀਵ ਨੂੰ ਰੱਬ ਦਾ ਰੂਪ ਸਮਝਾਂਗੇ ਇਨਸਾਫ਼ ਤਾਂ ਹੀ ਹੋਵੇਗਾ। ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤ ਕਰਾਂ। ਇੱਕ ਮਹਾਂਪੁਰਖ ਬਾਰੇ ਮੈਂ ਪੜ੍ਹਿਆ ਕਹਿੰਦੇ ਨੇ ਜਦੋਂ ਦਰਵਾਜ਼ਾ ਵੀ ਬੰਦ ਕਰਦਾ ਸੀ ਨਾ ਜੇ ਜ਼ੋਰ ਨਾਲ ਹੋ ਗਿਆ ਤੇ ਦਰਵਾਜ਼ੇ ਕੋਲੋਂ ਖਿਮਾ ਮੰਗਦਾ ਸੀ। ਕਹਿੰਦਾ ਸੀ ਇਸ ਤਰ੍ਹਾਂ ਕਿਤੇ ਮੈਨੂੰ ਚੋਟ ਲੱਗੇ ਕਿੰਨਾ ਦੁੱਖ ਹੋਵੇ। ਦਰਵਾਜ਼ੇ ਵਿੱਚ ਵੀ ਰੱਬ ਵਸਦਾ ਨਜ਼ਰ ਆਉਂਦਾ। ਜਦੋਂ ਜੋੜਾ ਵੀ ਪੁਰਾਣਾ ਸੁੱਟਣ ਲੱਗਦਾ ਸੀ ਤੇ ਗੱਲ ਕਹਿੰਦਾ ਸੀ। ਕਹਿੰਦਾ ਸੀ ਇੰਨਾ ਚਿਰ ਤੈਨੂੰ ਹੰਡਾਇਆ ਪਤਾ ਨੀ ਮੇਰੇ ਪੈਰ ਤੇ ਯੋਗ ਹੈ ਸਨ ਕੇ ਨਹੀਂ। ਅਸੀਂ ਤੇ ਜੁੱਤੀ ਪਸੰਦ ਕਰਦੇ ਹਾਂ ਨਾ ਪਰ ਉਹ ਕਹਿੰਦਾ ਸੀ ਪੈਰ ਪਤਾ ਨੀ ਇਸ ਯੋਗ ਹੈ ਕੇ ਨਹੀਂ ਪਰ ਹੇ ਜੋੜੇ ਤੂੰ ਮੇਰਾ ਸਾਥ ਦਿੱਤਾ। ਮਰਨ ਲੱਗਾ ਆਪਣੀ ਸਵਾਰੀ ਆਪਣੇ ਘੋੜੇ ਨੂੰ ਧੰਨਵਾਦ ਦੇ ਰਿਹਾ ਸੀ ਕਿ ਮੈਂ ਪਤਾ ਨੀ ਤੇਰੀ ਸੇਵਾ ਕਰ ਸਕਿਆ ਕਿ ਨਹੀਂ ਤੂੰ ਮੇਰਾ ਬੜਾ ਸਾਥ ਦਿੱਤਾ। ਜਦੋਂ ਇਸ ਤਰ੍ਹਾਂ ਸ਼ੁਕਰ ਨਾਲ ਭਰ ਜਾਵਾਂਗੇ ਹਰ ਜੀਵ ਪ੍ਰਤੀ ਉਸ ਵੇਲੇ ਮੈਂ ਸਮਝਦਾ ਦਰਸ਼ਨ ਹੋ ਗਏ ਸਾਡਾ ਸਮਾਂ ਸਫਲ ਹੋ ਗਿਆ। ਸਾਹਿਬ ਜੀ ਕਹਿੰਦੇ ਨੇ ਹੇ ਨੰਕਾਰ ਬਖਸ਼ਿਸ਼ ਕਰੋ ਮੈਨੂੰ ਦਰਸ਼ਨਾਂ ਦੀ ਦਾਤ ਦਿਓ ਤੁਹਾਡੇ ਦਰਸ਼ਨ ਹੋ ਜਾਣ ਤੇ ਹੋਣ ਕਿਸ ਢੰਗ ਨਾਲ ਸਮੁੱਚੇ ਬ੍ਰਹਿਮੰਡ ਨੂੰ ਤੱਕੀਏ ਨੰਕਾਰ ਦੇ ਦਰਸ਼ਨ ਹੁੰਦੇ ਨੇ। ਵਾਹਿਗੁਰੂ ਬਖਸ਼ਿਸ਼ ਕਰਨ ਸਾਡੀ ਦ੍ਰਿਸ਼ਟੀ ਵਿਸ਼ਾਲ ਹੋਵੇ ਫਿਰ ਜਦੋਂ ਤੱਕਾਂਗੇ ਉਸੇ ਦੇ ਦਰਸ਼ਨ ਨੇ ਫਿਰ ਸਾਡਾ ਸਮਾਂ ਸਫਲ ਹੋਵੇਗਾ ਪਲ ਪਲ ਸਫਲ ਹੋਵੇਗਾ। ਇਹ ਨਹੀਂ ਕਿ ਦੋ ਘੜੀਆਂ ਜਿਹੜੀਆਂ ਸੰਗਤ ਵਿੱਚ ਬੈਠੇ ਉਹ ਹੀ ਸਫਲ ਹੋਣਗੀਆਂ ਨਹੀਂ। ਕਿਰਤਕਾਰ ਕਰਦੇ ਹਾਂ ਹਰ ਥਾਂ ਤੇ ਆਉਂਦਿਆਂ ਜਾਂਦਿਆਂ ਸਾਡਾ ਟਾਈਮ ਫਿਰ ਗੁਰੂ ਲੇਖੇ ਲੱਗੇਗਾ ਸਮਾਂ ਸਫਲ ਹੋਵੇਗਾ। ਔਰ ਜਿਹੜਾ ਕਾਲ ਨੂੰ ਸਫਲ ਕਰੇ ਅਕਾਲ ਨਾਲ ਜੁੜ ਜਾਂਦਾ ਜਿਹੜਾ ਕਾਲ ਨੂੰ ਨਿਸਫਲ ਬਣਾਉਂਦਾ ਕਾਲ ਉਸ ਨੂੰ ਖਾ ਜਾਂਦਾ। ਇੱਥੋਂ ਵਿਚਾਰ ਅਸੀਂ ਆਰੰਭ ਕੀਤਾ ਸੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀ ਨੂੰ ਫੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ।

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ

ਇਹਦੀ ਆਵਾਜ਼ ਗੂੰਜ ਗਈ। ਇਸ ਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ, ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ ਲੈ ਲਾ ਦਿਲ। ਸਤਿਗੁਰੂ ਆਖਣ ਲੱਗੇ, ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ, ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ, ਜੀ ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਹੈ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ, ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਣਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੀ ਆਖਣ ਲੱਗੇ, ਨੰਦ ਲਾਲ ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਇਹ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ, ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ

ਆਖਣ ਲੱਗੇ ਦਿਲ ਫਰੋਸ਼ ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਹੈ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ ਕਿਉਂਕਿ ਜਿਨਸ ਵੀ ਉਹੀ ਹੈ, ਪਦਾਰਥ ਵੀ ਉਹੀ ਹੈ, ਵਸਤੂ ਵੀ ਉਹੀ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ ਇੰਨੀ ਹੈ ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ। ਉਸਨੇ ਆਪ ਬਾਕੀ ਕਹਿਣ ਲੱਗਾ ਮਹਾਬੂਬਾਂ ਦੇ ਕੂਚੇ

ਪੜ੍ਹ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲਓ, ਇਸ ਨੂੰ ਸੋਹਣਾ ਕਰ ਲਓ, ਇਸ ਨੂੰ ਸਾਫ ਕਰ ਲਓ, ਇਸ ਨੂੰ ਪਾਕੀਜ਼ਾ ਕਰ ਲਓ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਉਹ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ਼ ਕਰਿਆ ਕਰ, ਬਰਤਨ ਮਾਂਜਿਆ ਕਰ। ਇਹ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮੁਨੱਵਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾ ਸਾਫ਼ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਤੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਜੀ? ਦੂਸਰੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ਼ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਨੇ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ? ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੇ, ਮੈਂ ਕਿਹਾ ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਾ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ, ਇਹ ਗੱਲ ਹੈ? ਹਾਂ, ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ

ਰਾਗ ਤੁਖਾਰੀ ਹੈ। ਤੁਖਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸਵਰ ਪੰਚਮ ਅਤੇ ਸੰਵਾਦੀ ਸ਼ੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਲੜਾਈ ਸ਼ੁਰੂ ਕਰ ਦਿੱਤੀ। ਉਹਨਾਂ ਮੂਰਖਾਂ ਨੇ ਇਹ ਨਾ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਭਲੇ ਵਾਸਤੇ ਲੜਦੇ ਨੇ, ਸਗਾਂ ਇਹ ਲੋਕ ਗੁਰੂ ਸਾਹਿਬਾਂ ਦੇ ਨਾਲ ਲੜਾਈ ਛੇੜ ਬੈਠੇ। ਲੜਾਈਆਂ ਤੇ ਪਹਿਲਾਂ ਵੀ ਹੋਈਆਂ,

ਉਸ ਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਏ, ਇਹ ਸਾਡੇ ਤੇ ਹਮਲਾ ਨਹੀਂ ਕਰਨਗੇ। ਪਰ ਗੁਰੂ ਸਾਹਿਬ ਨੇ ਕਿਹਾ, ਇਹਨਾਂ ਤੇ ਭਰੋਸਾ ਨਾ ਕਰੋ, ਇਹਨਾਂ ਕਸਮਾਂ ਤੋੜਨੀਆਂ ਨੇ, ਸਾਡੇ ਤੇ ਹਮਲਾ ਜ਼ਰੂਰ ਕਰਨਾ। ਇਸ ਤਰ੍ਹਾਂ ਕਰਦੇ ਹਾਂ,

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਨੇ, ਤੇ ਗੁਰੂ ਸਾਹਿਬਾਂ ਦਾ ਹਾਲੇ ਕੋਈ ਪਤਾ ਨਹੀਂ ਕਿ ਗੁਰੂ ਸਾਹਿਬ

ਹੋਰ ਪੱਕਾ ਕਰ ਦਿੱਤਾ ਹੈ ਆਪਣਾ ਖੂਨ ਦੇ ਕੇ। ਸਮਾਂ ਬੀਤਿਆ, ਗੁਰੂ ਸਾਹਿਬ ਜੀ ਹੁਣ ਕੋਟ ਕਪੂਰੇ ਪਹੁੰਚੇ। ਸਾਹਿਬਾਂ ਨੂੰ ਪਤਾ ਲੱਗਾ ਸਰਹੰਦ ਦਾ ਨਵਾਬ ਵਜ਼ੀਰ ਖਾਨ 5000 ਫੌਜ ਲੈ ਕੇ ਪਿੱਛਾ ਕਰਦਾ ਆ ਰਿਹਾ ਹੈ। ਤਾਂ ਗੁਰੂ ਸਾਹਿਬਾਂ ਨੇ ਕਪੂਰੇ ਨੂੰ ਕਿਹਾ, ਕਪੂਰਿਆ ਸਾਡੇ ਪਿੱਛੇ ਵਜ਼ੀਰ ਖਾਨ 5000 ਦੇ ਕਰੀਬ ਫੌਜ ਲੈ ਕੇ ਆ ਰਿਹਾ ਹੈ, ਤੂੰ ਆਪਣਾ ਕਿਲਾ ਦੇ ਤਾਂ ਕਿ ਇੱਥੇ ਅਸੀਂ ਉਹਦੇ ਨਾਲ ਦੋ ਹੱਥ ਕਰ ਲਈਏ। ਕਪੂਰਾ ਅਖਵਾਂਦਾ ਗੁਰੂ ਦਾ ਸਿੱਖ ਹੈ, ਪਰ ਔਖਾ ਸਮਾਂ ਦੇਖਿਆ ਤਾਂ ਇਹ ਵੀ ਮੂੰਹ ਫੇਰ ਗਿਆ। ਕਹਿਣ ਲੱਗਾ, ਮਹਾਰਾਜ ਮੁਗਲਾਂ ਦਾ ਰਾਜ ਹੈ, ਮੈਨੂੰ ਮੁਗਲਾਂ ਕੋਲੋਂ ਡਰ ਲੱਗਦਾ ਹੈ, ਜੇ ਤੁਹਾਨੂੰ ਕਿਲਾ ਦਿੱਤਾ ਤੇ ਮੁਗਲ ਮੈਨੂੰ ਖਤਮ ਕਰ ਦੇਣੀ, ਵਜ਼ੀਰ ਮੈਨੂੰ ਖਤਮ ਕਰ ਦੇਵੇਗਾ, ਬਾਦਸ਼ਾਹ ਮੈਨੂੰ ਸਜ਼ਾ ਦੇਵੇ।

ਅੱਜ ਵੀ ਇਹੋ ਜਿਹੇ ਲੋਕ ਆਏ ਨੇ ਜਿਹੜੇ ਦੁਨੀਆਂ ਦੇ ਸੁੱਖ ਬਦਲੇ, ਪਤਿਤ ਹੁੰਦੇ ਨੇ, ਸਿੱਖੀ ਛੱਡਦੇ ਨੇ, ਅੰਮ੍ਰਿਤ ਤੋਂ ਦੂਰ ਨੇ। ਪਰ ਜਿਹੜੇ ਇਨਸਾਨ ਆਪਣੇ ਧਰਮ ਵਿੱਚ ਪੱਕੇ ਨਹੀਂ, ਆਪਣੇ ਗੁਰੂ ਦੇ ਉਪਦੇਸ਼

ਪਰ ਗੁਰੂ ਸਾਹਿਬ ਜੀ ਹੁਣ ਇੱਥੇ ਰਹੇ ਨਹੀਂ, ਕਪੂਰੇ ਨੇ ਆਪਣੇ ਆਦਮੀਆਂ ਨੂੰ ਕਿਹਾ, ਗੁਰੂ ਸਾਹਿਬਾਂ ਨੂੰ ਇਸ ਇਲਾਕੇ ਦੀ ਜਾਣਕਾਰੀ ਦਿਓ, ਅਗਰ ਵਜ਼ੀਰ ਖਾਨ ਦੇ ਨਾਲ ਕਿਧਰੇ ਲੜਾਈ ਹੋ ਪਵੇ ਤਾਂ ਤੁਸਾਂ ਵਿੱਚ ਹਿੱਸਾ ਨਹੀਂ ਲੈਣਾ ਹੋ ਸਕੇ, ਤੇ ਗੁਰੂ ਸਾਹਿਬਾਂ ਨੂੰ ਵੀ

ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ

ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ, ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ, ਮਜ਼ਲੂਮਾਂ ਦੀ ਰੱਖਿਆ ਕਰਨ।

ਉਹ ਮੈਦਾਨ ਵਿੱਚ ਨਿਤਰੇ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ।

ਅਚਾਨਕ ਸਰੀਰ ਦਾ ਪਤਲਾ ਹੱਡੀਆਂ ਦਾ ਮਜ਼ਬੂਤ ਕਮਰ ਕੱਸਾ ਕੀਤਾ ਇਹ ਹੈ ਭਾਈ ਮਾਨ ਸਿੰਘ ਮਿਆਨ ਵਿੱਚੋਂ ਕਿਰਪਾਨ ਖਿੱਚੀ ਜਕਾਰਾ ਛੱਡਿਆ ਲਕੀਰ ਮਾਰੀ ਲਕੀਰ ਟੱਪੀ ਤੇ ਵੰਗਾਰ ਕੇ ਕਿਹਾ ਭਾਈ ਮੈਨੂੰ ਅੱਜ ਗੁਰੂ ਦੇ ਹੁਕਮ ਦਾ ਪਤਾ ਲੱਗ ਗਿਆ ਮੈਂ ਅੱਜ ਇਹ ਫੈਸਲਾ ਕਰ ਲਿਆ ਹਮ ਤੋ ਗੁਰ ਹੀ

ਟੱਪੀ ਤੇ ਇਹ ਗੱਲ ਕਹੀ, ਭਰਾਵੋ ਭੈਣ ਮਰਦ ਹੈ, ਭੈਣ ਲੜੇਗੀ ਵੀਰ ਘਰਾਂ ਨੂੰ ਜਾਣ। ਤਾਨਾ ਸੁਣਿਆ ਸਾਰਿਆਂ ਲਕੀਰ ਟੱਪੀ। ਹੁਣ ਸਲਾਹ ਕੀਤੀ, ਇਹ ਢਾਬ ਸੁੱਕੀ ਹੈ, ਇੱਥੇ ਪਾਣੀ ਨਹੀਂ, ਇੱਥੇ ਮੋਰਚੇਬੰਦੀ ਕਰ ਲਈਏ, ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ, ਆਪਣਾ ਇੰਤਜ਼ਾਮ ਕਰ ਲੈਣ। ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇਰੀਆਂ ਸਨ, ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ। ਖਿਦਰਾਣੀ ਦੀ ਢਾਬ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ।

ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੇ ਦੀ ਢਾਬ ਵੱਲ ਵਧਿਆ। ਇਧਰ ਗੁਰੂ ਕੇ ਸਿੰਘ, ਉਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ, ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ, ਇੱਕ ਪਾਸੇ ਉਹ ਜਿਨ

ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ, ਧਰਤੀ ਖੂਨ ਦੇ ਨਾਲ ਲਾਲ ਹੋ ਗਈ। ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਦਾਨ ਸਿੰਘ ਕਹਿਣ ਲੱਗੇ, ਮਹਾਰਾਜ ਜਾਪਦਾ ਦੁਸ਼ਮਣ ਨੇ ਹੱਲਾ ਕਰ ਦਿੱਤਾ। ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾ।

ਢਾਲਾਂ ਫੜੀਆਂ ਜਕਾਰੇ ਛੱਡਦੇ ਬੇਰੀਆਂ ਦੇ ਉਲੋਂ ਨਿਕਲੇ ਤੇ ਦੁਸ਼ਮਣ ਦੇ ਉੱਤੇ ਬਿਜਲੀ ਦੀ ਤਰ੍ਹਾਂ ਟੁੱਟ ਕੇ ਪੈ ਗਏ। ਉਨ੍ਹਾਂ ਸਿੰਘਾਂ ਦਾ ਕਿਰਪਾਨਾ ਸੂਤ ਕੇ ਦੁਸ਼ਮਣ ਤੇ ਟੁੱਟ ਕੇ ਪੈਣਾ ਗੁਰੂ ਸਾਹਿਬਾਂ ਨੇ ਜਦੋਂ ਦੇਖਿਆ ਮਹਿਸੂਸ ਕੀਤਾ ਤੇ ਗੁਰੂ ਸਾਹਿਬਾਂ ਨੂੰ ਖੁਦ ਇਹ ਗੱਲ ਲਿਖਣੀ ਪਈ। ਉਛਲੇ ਛਲੰਗੀ ਗੁਰੂ ਕੇ ਪੁਚੰਗੀ ਦਿਓ ਓਜ ਐਸੋ ਹਜ਼ਾਰਨ ਜੈਸੋ ਮਹਾਂ ਕੋ ਪਠਾਨੇ ਗਜ ਕੀਟ ਮਾਨੇ ਬੜੇ ਉਤਸ਼ਾਹੇ ਰਣੰਗ ਛਤਰ ਗਾਹੇ। ਉਛਲੇ ਛਲੰਗੀ ਗੁਰੂ ਕੇ ਪੁਚੰਗੀ ਕੇ ਮੇਰੇ ਪੁਚੰਗੀ ਮੇਰੇ ਪੁੱਤਰ ਛਾਲਾਂ ਮਾਰ ਮਾਰ ਕੇ ਬੜੇ ਉਤਸ਼ਾਹ ਦੇ ਨਾਲ ਲੜਾਈ ਦੇ ਮੈਦਾਨ ਵਿਚ ਨਿਤਰੇ। ਕੱਲਾ ਕੱਲਾ ਹਜ਼ਾਰਾਂ ਤੇ ਭਾਰੂ ਪਿਆ ਮਹਾਂ ਕੋ ਪਠਾਨੇ ਗਜ ਕੀਟ ਮਾਨੇ ਬੜੇ ਕ੍ਰੋਧ ਦੇ ਵਿਚ ਦੁਸ਼ਮਣ ਤੇ ਟੁੱਟ ਕੇ ਪਏ। ਹਾਥੀਆਂ ਨੂੰ ਵੀ ਕੀੜੀਆਂ ਦੇ ਸਮਾਨ ਸਮਝਦੇ ਨੇ ਬੜੇ ਉਤਸ਼ਾਹੇ ਬੜੇ ਉਤਸ਼ਾਹ ਵਿਚ ਲੜਦੇ ਨੇ ਰਣੰਗ ਛਤਰ ਗਾਹੇ। ਰਣੰਗ ਕਹਿੰਦੇ ਨੇ ਲੜਾਈ ਦਾ ਮੈਦਾਨ। ਲੜਾਈ ਦੇ ਮੈਦਾਨ ਵਿਚ ਸ਼ਤਰੂਆਂ ਨੂੰ ਆਪਣੇ ਪੈਰਾਂ ਥੱਲੇ ਲਤਾੜਿਆ। ਚਲੇ ਵੀਰ ਸੋਊ ਬੜੇ ਉਤਸ਼ਾਹੇ ਪਰੇ ਸ਼ਸਤਰ ਮਾਰੇ ਮਹਾਂ ਜੰਗ ਮਾਹੀ ਕਢੇ ਮਿਆਨ ਤੇਗ ਗਹੇ ਹੱਥ ਢਾਲੇ ਚਲਾਕੀ ਕਰਨ ਤੇ ਸੁਛਾਲੇ ਉਛਾਲੇ। ਮਿਆਨ ਵਿਚੋਂ ਤੇਗ ਕੱਢੀ ਹੱਥਾਂ ਵਿਚ ਢਾਲ ਫੜੀ ਬੜੀ ਚਲਾਕੀ ਦੇ ਨਾਲ ਛਾਲਾਂ ਮਾਰਦੇ ਵਾਰ ਬਚਾਉਂਦੇ ਵਾਰ ਕਰਦੇ ਇਹ ਸਿੰਘ ਦੁਸ਼ਮਣ ਦੇ ਨਾਲ ਲੜਦੇ ਪਏ। ਸਾਹਿਬ ਜੀ ਨੇ ਬੜੀ ਸੂਰ ਬੀਰਤਾ ਦਾ ਨਜ਼ਾਰਾ ਆਪਣੀ ਕਲਮ ਨਾਲ ਆਪ ਲਿਖਿਆ ਕਢੇ ਮਿਆਨ ਤੇਗ ਗਹੇ ਹੱਥ ਢਾਲੇ ਚਲਾਕੀ ਕਰਨ ਤੇ ਸੁਛਾਲੇ ਉਛਾਲੇ ਅਖੀਰ ਚਟਾਪਟ ਜੁੱਟੇ ਲਟਾ ਲਟ ਹੋਏ ਸਟਾਪਟ ਸੁੱਟੇ ਕਟਾ ਕਟ ਹੋਏ ਕਟਾ ਕੁੱਟ ਕੱਟੇ ਚਟਾਪਟ ਮਾਰੇ ਖਟਾ ਖਟ ਖੋਟੇ ਹਟਾ ਹਟ ਹਾਰੇ ਅਖੀਰ ਲੜਦੇ ਮਰਦੇ

ਇਸ ਨੇ ਫਤਿਹ ਦਾ ਡੰਕਾ ਵਜਾਇਆ, ਵਾਪਸ ਮੁੜ ਗਿਆ। ਹੁਣ ਭਾਈ ਮਾਨ ਸਿੰਘ ਮੂਧੜੇ ਮੂੰਹ ਪਿਆ, ਸੈਂਕਦਾ ਪਿਆ, ਸਾਹ ਟੁੱਟਦੇ ਨੇ। ਹੁਣ ਭਾਈ ਮਾਨ ਸਿੰਘ ਅਰਦਾਸ ਪਿਆ।

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦਾ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖ ਪਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਪਿਆ ਕਮਰ ਕੱਸੇ ਤੂੰ ਪਛਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਬੀਰ ਆਸਣ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ

ਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਅਥਰੂ ਕਿਰੇ ਭਾਈ ਮਾਹ ਸਿੰਘ ਦੀਆਂ ਗੱਲਾਂ ਤੇ ਜਾ ਪਏ, ਮੂੰਹ ਵਿੱਚ ਪਾਣੀ ਪਾਇਆ।

ਤੇ ਗੁਰੂ ਸਾਹਿਬ ਜੀ ਬੇਬਲ ਹੋਏ। ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਨੇ ਬੇਟਾ ਮੈਂ ਆ ਗਿਆ, ਮੰਗ ਕੀ ਚਾਹੀਦਾ, ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ। ਭਾਈ ਮਾਨ ਸਿੰਘ ਹੱਥ ਜੋੜੇ ਹੋਏ ਨੇ, ਪਾਤਸ਼ਾਹ ਟੁੱਟੀ ਗੰਢ ਲੈ, ਉਹ ਜਿਹੜਾ ਕਾਗਜ਼, ਉਹ ਬੇਦਾਵਾ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਉਹ ਬੇਦਾਵਾ ਪਾੜ ਦੇ, ਟੁੱਟਿਆਂ ਨੂੰ ਮੇਲ ਲੈ, ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ। ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੇ ਵੀ ਸੰਭਾਲ ਕੇ ਰੱਖਿਆ ਸੀ, ਕਾਗਜ਼ ਕੱਢਿਆ, ਉਹ ਬੇਦਾਵਾ ਭਾਈ ਮਾਂ

ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ, ਅੱਜ ਸੁਰਖਰੂ ਹੋ ਗਏ ਆ, ਗੁਰੂ ਨੇ ਬਖਸ਼ ਦਿੱਤਾ। ਹੁਣ ਗੁਰੂ ਸਾਹਿਬਾਂ ਨੇ ਕਿਹਾ, ਮਾਸਿਆ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ, ਕੁਝ ਆਪਣੇ ਵਾਸਤੇ ਮੰਗ, ਕਹੇ ਤਾਂ ਜ਼ਿੰਦਗੀ ਦੇ ਦੇ, ਰਾਜ ਦੇ ਦੇ।

ਪੈਮਾ ਸਿੰਘ ਕਹਿੰਦੇ ਨੇ ਪਾਤਸ਼ਾਹ ਕੁਝ ਨਹੀਂ ਚਾਹੀਦਾ, ਤੇਰੀ ਗੋਦ ਵਿੱਚ ਜਾਨ ਨਿਕਲ ਜਾਏ ਹੋਰ ਮੈਨੂੰ ਕੀ ਚਾਹੀਦਾ, ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ। ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੀ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ। ਹੁਣ ਆਖਰੀ ਵਾਰੀ ਧੰਨ ਸਤਿਗੁਰੂ ਕਿਹਾ, ਮੂੰਹ ਬੰਦ ਹੋ ਗਿਆ।

ਸਿੰਘ ਨੂੰ ਵਰ ਦਿੱਤਾ। ਜਾਓ ਮਹਾਂ ਸਿੰਘ ਗਏ ਮਮ ਲੋਕ, ਜਾ ਮਾਂ ਸਿਆਂ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋਖ।

ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ। ਇੱਥੇ ਵੀ ਫਿਟਕਾਰਾਂ, ਦਰਗਾਹ ਵਿੱਚ ਵੀ ਫਿਟਕਾਰਾਂ, ਇੱਕ ਮਰਨਾ ਭਾਈ ਮਾਹ ਸਿੰਘ ਦਾ, ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਦਾ ਸਸਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕੀਤਾ ਉਸ ਜਗ੍ਹਾ ਤੇ, ਨਾਲੇ ਵਰ ਦਿੱਤਾ। ਇਸ ਜਗ੍ਹਾ ਦਾ ਨਾਂ ਹੁਣ ਮੁਕਤਸਰ ਹੋਵੇਗਾ। ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ, ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ।

ਤਾਂ ਕਿ ਤੇਰੇ ਰਾਹ ਤੇ ਚੱਲਦੇ ਹੋਏ, ਸੱਚ ਤੇ ਚੱਲਦੇ ਹੋਏ, ਦੁਨੀਆਂ ਦੇ ਭਲੇ ਵਾਸਤੇ ਜੀਵੀਏ, ਜੋ ਤੇਰਾ ਮਿਸ਼ਨ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਅੰਮ੍ਰਿਤ ਛਕੀਏ, ਬਾਣੀ ਨਾਲ ਜੁੜੀਏ, ਤੇਰੇ ਨਾਲ ਜੁੜੀਏ, ਧਰਮ ਵਾਸਤੇ ਲੜੀਏ।